ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖ

ਮਨ ਤੁਧਨਾ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨਾ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਧਨਾ।

ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤ ਸਾਹੂ ਸਾਹ ਫਤ ਸਾਹਿਬ, ਨਾਨਕ ਰਹਿਣ ਰਜਾਈ।

ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਬ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੂ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹੂ ਆਪ ਹਾਥ ਦੈ ਮੋਹੇ ਬਚਾਵਹੂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ

ਪਾਹੇ, ਪਾਉ ਜਲ ਬਿਖਮ ਸਗਾਹੋ, ਗੁਰਸਬ ਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰ

ਤੀਰਤੇ ਆਦਰ ਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਧ ਦੇ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਅਧਿਪਾਸ਼ੀ ਦਸਵੀਂ ਪ੍ਰਿਤ ਸੰਭਗਤੀ ਸਮਰ ਕਹਿ ਗੁਰੂ ਨਾਨਕ ਲਈ ਪਿਆਏ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਕਿ ਬਿੰਦਰ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਧਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਟੱਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਈ ਕੇ ਵਾਹੀ ਦੇਖ ਰੇਡ ਕੀਤਾ ਤੇ ਨਾ ਪਿਆਰਿਆਂ ਤੇ ਗਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਨੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਸਿੰਘ ਨਿਭਾਏ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸ੍ਰੀ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸ੍ਰੀ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਜਿਤ ਆਵਣ ਕਾ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸੇ ਸਾਹਿਬ ਦਾ ਵਿਚਾਰਿਆ ਹੈ ਦੇਹ ਤੇ ਕਿ ਫਤਿਹ ਵਿੱਚ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਸ਼ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗਾਠਾ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀ ਮੈਂ ਮਤ ਸੁੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਜੀ ਮਰਵਾਜ ਪੰਥ ਸਦਾ ਸ਼ਾਹੀ ਦਾਸ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਗੁਰੂ ਦਰਸ਼ਨ ਦੇ ਆਪ ਦੇ ਸੇਵਾ ਸਮਾਜ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਰਾਮ ਦਿੱਤਾ ਦੋਏ ਕਰ ਜੋੜ ਕਰੋ ਅਰਦਾਸ ਤੁਟ ਭਾਵੇ ਤਾਂ ਨਿਰਾਸ। ਇਹ ਗੁਰੂ ਨਵਾਜ ਜੀ ਆਪ ਦੇ ਚੰਨ ਕਾਉਣਾ ਤੇ ਅਰਦਾਸ ਕੀਤੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਧ ਜਾਣਾ ਪਿੱਤਰ ਗੁਰਬਾਣੀ ਸੁਖ ਸਾਹਿਬ ਦੇ ਸੰਗੂਰ ਪੜ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚੰਨ ਸੋਧਦਾਰ ਰਹਿਰਾਜ ਸਾਹਿਬ ਦੇ ਪਾਠ ਨੂੰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਸ਼ਾਨਿਕ ਵਾਰਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤੇ ਆਨੀ ਬਾਰਬੂ ਦੀ ਬਖਸ਼ਿਸ਼ ਕਰੋ। ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਬ ਸ਼ਾਹ ਦੀ ਦੇਗਾਂ ਤਿਆਰ ਕਰ ਹਾਜ਼ਰ ਦਿੱਤਾ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਏ ਜੋ ਜੀ ਸਕੇ ਸਵਾ ਸਵਾ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ। ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੀ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਵਾਰਤਾ ਕਰੋ। ਗਰੀਬ ਨਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਪਿਆਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਰ ਦੇ ਤਿਰਮਨ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਵਾਜ ਖਾਲਸਾ ਬੰਦ ਸੇ ਕੌਮ ਨੂੰ ਏਕ ਤਤਵਾਦ ਪਿਆਰ ਦੀ ਬਖਸ਼ਿਸ਼ ਕਰਕੇ ਸਤ ਨੂੰ ਦਾਤ ਬਖਸ਼ੋ ਚਾਨਣਾ ਜੁੜੋ ਸੁਰਬਾਣੀ ਦਾ ਪਿਆਰ ਬਖਸ਼ਿਸ਼ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦਾਤਾ ਕਰੋ ਜੀ। ਗੁਰੂ ਗਰੀਬ ਨਵਾਜ ਦੂਰ ਦੁਰਾਡੇ ਕਾਲਜ ਬੈਠੀਆਂ ਲਾਈਵ ਕਿਤਾ ਕੀਤੀ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਤਾਰ ਆਪਣੀ ਬਖਸ਼ਿਸ਼ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਭੇਟਾ ਕਰੀ ਚਾਨਣਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੇ ਕਮਾਈਆਂ ਸਭ ਕਰੋ ਕਾਰਜ ਵੱਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਦਤਾਰ ਮਿਹਰਾਂ ਕਰਾਓ ਸੇਵਾ ਪ੍ਰਵਾਨ ਕਰੋ ਪੁਨਰ ਟੁਕਮ ਵਾਈ ਬਖਸ਼ੋ ਵਿਧ ਰੁਕਮਨਾਮੀ ਬਖਸ਼ ਕਰਕੇ ਬਣ ਅੱਜ ਦੇ ਸ਼ਾਮਾਂ ਦੇ ਕਥਕ ਦੀ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਾਨਣਾ ਤੁਰਾਤ ਬਣਾਓ ਸ਼ੋਧ ਦੇ ਪੁੱਤਰ ਸੇਵਾ ਲੈਣ ਦੀ ਵਾਤ ਕਰੇ ਦਤਾਰ ਸਹੀ ਪਿਆਰੇ ਮੇਰੇ ਜਿਹਨੇ ਬਰਾਤ ਦਾ ਨਾਮ ਚਾਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਝ ਸ਼ਬਦ ਮੈਨੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾ
ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ।

0: ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਲ ਹਾਲੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣ ਦੇ ਪਾਠ ਭਾਵ ਹੁਕਮਨਾਮਾ ਕੀਰਤਨ ਅਤੇ ਕਥਾ ਸਰਨ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸ ਦੇ ਉਪਦੇਸ਼ 'ਤੇ ਚੱਲਣ ਦੀ ਸਮਰੱਥ ਬਖਸ਼ੇ ਜੀ। ਸੂਚਨਾਵਾਂ ਹੁਣ ਹਰ ਰੋਜ਼ ਦੀ ਤਰ੍ਹਾਂ ਨੌਰਥ ਹਾਰ ਅਤੇ ਸਾਊਥ ਹਾਰ ਵਾਸਤੇ ਰਿਸਪੰਸ ਕੱਢਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ। ਸਹਿਜ ਪਾਠ ਆਪਾਂ ਜੋ ਸਰਬੱਤ ਦੇ ਭਲੇ 'ਚ ਕਰੀ ਰੱਖ ਰਹੇ ਹਾਂ ਉਹ ਅਜੇ ਵੀ ਲਿਸਟ ਵਿੱਚ ਆਪਾਂ ਹੋਰ ਨਵਾਂ ਐਡ ਕਰ ਸਕਦੇ ਹਾਂ। ਅਕਤੂਬਰ ਦੇ ਵਿੱਚ ਭੋਗ ਪੈਣਗੇ, ਸੋ ਆਪਣੇ ਨਾਂ ਲਿਖਾ ਕੇ ਨਾਲ ਫੋਨ ਨੰਬਰ ਲਿਖਾ ਦਿਓ। ਕੱਲ੍ਹ ਨੂੰ 27 ਅਗਸਤ ਨੂੰ ਭਾਈ ਪੰਜ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ ਦਾ ਜਨਮ ਦਿਨ ਹੈ। 30 ਅਗਸਤ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। 31 ਅਗਸਤ ਤੋਂ ਲੈ ਕੇ 27 ਤੱਕ, 27 ਸਤੰਬਰ ਤੱਕ ਭਾਵ 28 ਦਿਨ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਆ ਕੇ, ਰੋਜ਼ ਹੀ ਹੋਇਆ ਕਰਨੀ ਆ। ਕਾਰਨ ਕਿ ਹਰ ਇੱਕ ਨਾਮ ਲੇਵਾ ਗੁਰੂ ਨਾਨਕ ਨਾਮ ਲੇਵਾ ਵਾਲਿਆਂ ਨੂੰ ਸਭ ਨੂੰ ਸ੍ਰੀ ਜਪਜੀ ਸਾਹਿਬ ਦੀ ਬਾਣੀ ਕੰਠ ਹੋਣੀ ਚਾਹੀਦੀ ਆ, ਭਾਵ ਮੈਮ ਚੇਤੇ ਹੋਣੀ ਚਾਹੀਦੀ ਪੂਰੀ, ਨਹੀਂ ਤਾਂ ਉਹ ਘੱਟੋ ਘੱਟ ਪਾਠ ਹੀ ਕਰ ਸਕੇ ਰੋਜ਼, ਅਤੇ ਬਹੁਤ ਚੰਗੀ ਗੱਲ ਹੈਗੀ ਆ। ਸੋ ਉਸ ਵਾਸਤੇ ਗੁਰੂ ਘਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਕਮੇਟੀ ਵੱਲੋਂ ਕਿ ਇਹ ਸਾਰਾ ਮਹੀਨਾ ਸਤੰਬਰ ਦਾ ਜੋ ਇਸ ਪਾਸੇ ਹੀ ਲਾਇਆ ਜਾਣਾ, ਜਿਸ ਵਿੱਚ ਬਾਣੀ ਦੇ ਜਾਪ ਰੋਜ਼ ਹੋਇਆ ਕਰਨੇ ਨੇ, ਇਸ 'ਤੇ ਹਰ ਐਤਵਾਰ ਕੀਰਤਨ ਰੂਪ ਵਿੱਚ ਵੀ ਉਸਦੇ ਜਾਪ ਹੋਣਗੇ, ਅਤੇ ਨਾਲ ਸੰਥਿਆ ਦਾ ਪ੍ਰਬੰਧ ਵੀ ਹੈ, ਜਿਨ੍ਹਾਂ ਨੇ ਅਰਥ ਸਮਝਣੇ ਉਸ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਬਹੁਤ ਕੁਛ ਇਸ ਬਾਣੀ ਦੇ ਉੱਤੇ ਕੀਤਾ ਜਾ ਰਿਹਾ, ਵਿਚਾਰ ਵਟਾਂਦਰੇ ਵੀ ਹੋਣਗੇ। ਜਿੱਥੇ ਜਿੱਥੇ ਵੀ ਆਪ ਜੀ ਜਾ ਕੇ ਜਿਹੜਾ ਵੀ ਲਾਭ ਲੈ ਸਕੋ ਉਸ ਗਰੁੱਪ ਦੇ ਵਿੱਚ ਜਾਣ ਦੀ ਕਿਰਪਾ ਕਰਨੀ ਆਪ ਜੀ ਨੇ। ਸਤੰਬਰ 2 ਤੋਂ ਲੈ ਕੇ 7 ਤੱਕ ਸਾਡੇ ਪਾਸ ਸ੍ਰੀ ਦਰਬਾਰ ਸਾਹਿਬ ਤੋਂ ਆ ਰਹੇ ਨੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਕੀਰਤਨ ਕਰਨ। ਕਾਲਜ ਪ੍ਰਾਪਤ ਦੀਆਂ ਕਲਾਸਾਂ 3 ਸਤੰਬਰ ਨੂੰ ਸ਼ੁਰੂ ਹੋ ਰਹੀਆਂ ਜੀ, ਦਾਖਲਾ ਹੈਗਾ, ਸੋ ਦਾਖਲ ਕਰਾਓ ਉਹਨਾਂ ਨੂੰ। ਹਰ ਐਤਵਾਰ ਉਹ ਟੇਬਲ ਆਉਂਦੇ ਨੇ ਇੱਥੇ ਲੰਗਰ ਦੇ ਸਾਹਮਣੇ। ਸਤੰਬਰ 11, 12, 13 ਨੂੰ ਇਕੱਤੀ ਰਾਜ ਦਰਬਾਰ ਸਾਡੇ ਗੁਰੂ ਘਰ ਦਾ 8ਵਾਂ ਜੋ ਹੈ ਹੋਣ ਜਾ ਰਿਹਾ। ਸਤੰਬਰ 12 ਨੂੰ ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਰਾਜ ਸਾਹਿਬ ਜੀ ਦਾ। ਸਤੰਬਰ 13 ਨੂੰ ਗੁਰੂ ਤਖ਼ਤ ਦੀ ਦੇਵ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਅਤੇ ਮੈਂ ਕਾਫ਼ੀ ਹੁਣ ਛੱਡ ਜਾਵਾਂ, ਸਮੇਂ ਨੂੰ ਮੁੱਖ ਰੱਖਦਾ ਹੋਇਆ, ਅਤੇ ਹਾਂ ਇੱਕ ਜ਼ੋਰ ਕਰ ਲਵਾਂ ਅਕਤੂਬਰ ਦੀ ਗੱਲ। 9 ਅਕਤੂਬਰ ਨੂੰ ਮਾਨ ਸ਼ਹੀਦੀ ਭਾਈ ਸੁੱਖਾ ਅਤੇ ਜਿੰਦਾ ਦੀ ਹੈ, ਜਿਨ੍ਹਾਂ ਦਾ ਨਾਮ ਪੂਰਾ ਹੈ ਭਾਈ ਸੁਖਦੇਵ ਸਿੰਘ ਜੀ, ਉਹਨਾਂ ਨੂੰ ਸੁੱਖਾ ਕਹਿੰਦੇ ਨੇ, ਅਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਜਿਨ੍ਹਾਂ ਨੇ ਸ਼ਹੀਦੀ ਪਾਈ ਸੀ। ਸੋ ਆਓ ਹੁਣ ਪਹਿਲਾਂ ਕੀਰਤਨ ਭਾਈ ਹਰਪ੍ਰੀਤ ਸਿੰਘ ਜੀ ਨੇ ਕਰਨਾ ਸੀ, ਪਰ ਉਹਨਾਂ ਦੀ ਸਿਹਤ ਠੀਕ ਨਹੀਂ, ਇਸ ਕਰਕੇ ਭਾਈ ਸਾਹਿਬ ਹਸਨਾਮ ਸਿੰਘ ਜੀ ਉਹਨਾਂ ਦੀ ਥਾਂ ਆ ਕੇ ਅਤੇ ਕੀਰਤਨ ਕਰਾਉਣਗੇ ਜੀ। ਅਤੇ ਫਿਰ ਕਥਾ ਕਰਨਗੇ ਭਾਈ ਸਾਹਿਬ ਨਵਨੀਤ ਸਿੰਘ ਜੀ, ਪੌਣੇ 8 ਤੱਕ, 7 ਤੋਂ ਲੈ ਕੇ 8:15 ਤੱਕ, 8:15 ਤੋਂ 8:30 ਕੀਰਤਨ ਕਰਨਗੇ ਭਾਈ ਸਾਹਿਬ ਅਹੰਕਾਰ ਸਿੰਘ ਜੀ ਉਹਨੇ ਵਾਲੇ। ਆ ਹੁਣ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਆਓ ਪਿਆਰ ਸਾਹਿਬ ਸਰਕਾਰ ਜੋ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦੀ ਲੜੀ ਵਾਰ ਕਥਾ ਵਿਚਾਰ ਸਰਵਣ ਕਰੋ ਜੀ। ਪਤੇ ਦੀ ਸਾਂਝ ਪਾਓ ਕਰਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

सतनाम

ਸ਼ਲੋਕ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇਹ ਪਹਿਲਾ ਸ਼ਲੋਕ ਹੈ। ਰਾਤ ਨਾ ਵਿਹਾਵੀ ਸਾਕਤਾਂ, ਜਿਨ੍ਹਾਂ ਵਿਸਰੈ ਨਾਉ। ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਕਤ ਨਾਮ ਹੈ ਪਰਮਾਤਮਾ ਤੋਂ ਟੁੱਟਿਆ ਹੋਇਆਂ ਦਾ। ਟੁੱਟਣ ਦਾ ਭਾਵ ਹੈ ਜਿਨ੍ਹਾਂ ਦੀ ਸੁਰਤ ਵਿੱਚ, ਜਿਨ੍ਹਾਂ ਦੇ ਚਿੰਤਨ ਵਿੱਚ, ਜਿਨ੍ਹਾਂ ਦੇ ਚੇਤੇ ਵਿੱਚ ਵਾਹਿਗੁਰੂ ਦਾ ਪ੍ਰੇਮ ਜਾਂ ਉਹਦੀ ਲਿਵ ਕਦੀ ਵਸੀ ਨਹੀਂ, ਉਹ ਸਾਕਤ ਹੈ। ਰਾਤ ਵਿਹਾਵੀ ਭਾਵ ਸਾਕਤਾਂ ਦੀ, ਟੁੱਟਿਆਂ ਹੋਇਆਂ ਦੀ ਰਾਤ ਕਿਵੇਂ ਬਤੀਤ ਹੁੰਦੀ ਹੈ? ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਬੜੀ ਔਖੀ ਬਤੀਤ ਹੁੰਦੀ ਹੈ, ਨਿਕਲਦੀ ਨਹੀਂ ਰਾਤ। ਰਾਤ ਨਾ ਵਿਹਾਵੀ, ਵਿਹਾਵੀ ਦਾ ਅਰਥ ਹੁੰਦਾ ਬੀਤਣਾ, ਨਿਕਲ ਜਾਣਾ। ਜਿਵੇਂ ਕੋਈ ਰੋਗੀ ਹੋਵੇ, ਉਸ ਰੋਗੀ ਮਨੁੱਖ ਦੇ ਲਈ ਰਾਤ ਬੜੀ ਔਖੀ ਹੈ। ਵਿਦਵਾਨਾਂ ਨੇ, ਗੁਰੂ ਸਾਹਿਬ ਜੀ ਨੇ ਵੀ ਕੁਝ ਲੋਕਾਂ ਦੇ ਲਈ ਕੁਝ ਚੀਜ਼ਾਂ ਨੂੰ ਚੰਗਾ ਤੇ ਮਾੜਾ ਕਿਹਾ। ਇੱਕ ਸ਼ਬਦ ਪੜ੍ਹਦੇ ਹਾਂ ਮਲਾਰ ਰਾਗ ਦੇ ਵਿੱਚ ਹੀ, ਮਲਾਰ ਰਾਗ ਦੇ ਨਾਲ ਸੰਬੰਧਿਤ ਹੈ ਸ਼ਾਇਦ। ਉਹਦੇ ਵਿੱਚ ਸਾਉਣ ਦੇ ਮਹੀਨੇ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਜਦੋਂ ਵੀ ਸਾਵਣ ਦੇ ਮਹੀਨੇ ਵਿੱਚ ਬਾਰਿਸ਼ ਆਉਂਦੀ ਹੈ ਨਾ, ਕਿਉਂਕਿ ਮਲਾਰ ਦਾ ਰਾਗ ਹੈ ਤੇ ਵਰਖਾ ਦਾ ਹੀ ਰਾਗ ਹੈ। ਉਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਕਿ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਚਾਹੋ ਉਮਾਹਾ ਹੋਏ। ਚਾਰਾਂ ਦਾ ਜ਼ਿਕਰ ਕੀਤਾ ਵੀ ਜਿਹਨੂੰ ਉਮਾਹਾ ਹੁੰਦਾ ਹੈ। ਉਮਾਹਾ ਦਾ ਅਰਥ ਹੈ ਖੁਸ਼ੀ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਪਿਆਰ ਪੈਦਾ ਹੁੰਦਾ ਹੈ, ਤੇ ਕੁਝ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਵਿਛੋੜਾ ਹੁੰਦਾ, ਦੁੱਖ ਲੱਗਦਾ ਹੈ ਵੀ ਇਹ ਕਿਉਂ ਬਾਰਿਸ਼ ਆ ਗਈ, ਕਿਉਂ ਮੀਂਹ ਆ ਗਿਆ। ਭਾਵ ਇਹ ਹੈ ਕਿ ਕੁਝ ਚੀਜ਼ਾਂ ਕਈਆਂ ਦੇ ਲਈ ਸੁਖਾਵੀਆਂ ਹੁੰਦੀਆਂ ਨੇ ਤੇ ਕਈਆਂ ਦੇ ਲਈ ਦੁੱਖਦਾਈ ਹੁੰਦੀਆਂ ਨੇ। ਇਸੇ ਤਰ੍ਹਾਂ ਰਾਤ ਰੋਗੀ ਲਈ ਤੇ ਬੇਯੋਗੀ ਲਈ, ਬੇਯੋਗੀ ਦਾ ਅਰਥ ਟੁੱਟੇ ਹੋਏ ਲਈ, ਵਿਛੜੇ ਹੋਏ ਦੀ, ਜਿਹਦਾ ਵਿਛੋੜਾ ਪਿਆ ਹੈ। ਵਿਯੋਗਣ ਦੀ ਤੇ ਰੋਗਣ ਦੀ ਜਿਹੜੀ ਰਾਤ ਹੈ ਨਾ, ਬੜੀ ਔਖੀ ਬਤੀਤ ਹੁੰਦੀ ਹੈ। ਤੇ ਜੀਵਨ ਦੇ ਅੰਦਰ ਜੇ ਦੋਵੇਂ ਚੀਜ਼ਾਂ ਹੋਣ, ਮਨੁੱਖ ਰੋਗੀ ਹੋਵੇ ਪਰ ਉਹਨਾਂ ਬੇਯੋਗ ਨਾ ਪਿਆ ਹੋਵੇ, ਉਹਦੇ ਸੰਗੀ ਸਾਥੀ ਮਿੱਤਰ ਪਿਆਰੇ ਭੈਣ ਭਰਾ ਜਿਹਦੇ ਨਾਲ ਮਨ ਜੁੜਿਆ ਉਹ ਪਾਸ ਨੇ, ਤੇ ਉਹ ਰਾਤ ਵੀ ਜਿਹੜੀ ਹੈ ਰੋਗ ਵਾਲੀ ਰਾਤ ਵੀ ਜਿਹੜੀ ਹੈ ਉਹ ਸੌਖੀ ਲੰਘ ਜਾਂਦੀ ਹੈ। ਰੋਗ ਵਾਲੀ ਰਾਤ ਤੋਂ ਵੀ ਬੰਦਾ ਜਿਹੜਾ ਆਰਾਮ ਨਾਲ ਬਤੀਤ ਕਰ ਲੈਂਦਾ, ਪਰ ਰੋਗ ਵੀ ਹੋਵੇ ਤੇ ਬੇਯੋਗ ਵੀ ਹੋਵੇ, ਤੇ ਬੇਯੋਗ ਤਾਂ ਬੜਾ ਹੀ ਵੱਡਾ ਰੋਗ ਲਿਖਿਆ ਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਰੋਗਾਂ ਦੇ ਵਿੱਚ, ਦੁੱਖਾਂ ਦੇ ਵਿੱਚ, ਵਿਛੋੜੇ ਦੇ ਦੁੱਖ ਨੂੰ, ਬੇਯੋਗ ਦੇ ਦੁੱਖ ਨੂੰ ਬੜਾ ਵੱਡਾ ਦੁੱਖ ਲਿਖਿਆ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਕਹਿੰਦੇ ਇੱਕ ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ ਬੜਾ ਵੱਡਾ ਦੁੱਖ ਹੈ। ਕਿਸੇ ਤੋਂ ਵੀ ਪਿਆ ਹੋਵੇ ਜਿਹਦੇ ਨਾਲ ਮਨ ਜੁੜਿਆ, ਭੁੱਖ ਦਾ, ਭੁੱਖ ਵੀ ਬੜਾ ਵੱਡਾ ਡਾਢਾ ਦੁੱਖ ਹੈ। ਸਖਤ ਵਾਰ ਜਮਦੂਤ, ਸਖਤ ਵਾਰ ਦਾ ਤਾਕਤਵਾਰ, ਜਦੋਂ ਤਾਕਤਵਾਰ ਬੰਦਾ ਤੁਹਾਡੇ ਉੱਤੇ ਆਪਣਾ ਹੁਕਮ, ਆਪਣਾ ਪਰਵਾਨਾ ਰੱਖਦਾ ਤੇ ਤੁਹਾਡੇ ਸਿਰ ਤੇ ਬੈਠ ਜਾਂਦਾ ਸਖਤ, ਸਖਤ ਵਾਲਾ, ਉਹ ਵੀ ਬੜਾ ਵੱਡਾ ਦੁੱਖ ਹੈ। ਮਨੁੱਖ ਨੂੰ ਜੀਵਨ ਬਤੀਤ ਕਰਨਾ ਬੜਾ ਔਖਾ ਹੋ ਜਾਂਦਾ, ਤੇ ਜਮ ਦੂਤਾਂ ਦਾ ਮਾਰ ਵੀ ਬੜਾ ਵੱਡਾ ਪੀੜਾ ਹੈ। ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ, ਤਾਕਤ ਵਾਲੇ ਬੰਦੇ ਦਾ ਗੁਲਾਮ ਹੋ ਜਾਣ ਦਾ ਦੁੱਖ, ਜਮ ਦੂਤਾਂ ਦਾ ਦੁੱਖ। ਤੇ ਗੁਰਦੇਵ ਪਿਤਾ ਜੀ ਨੇ ਵਿਛੋੜੇ ਨੂੰ ਸਭ ਤੋਂ ਉੱਤੇ ਰੱਖਿਆ। ਭਾਈ ਸਾਹਿਬ ਭਾਈ ਗੁਰਦਾਸ ਨੇ ਤਾਂ ਹੋਰ ਵੀ ਬੜੇ ਪਿਆਰੇ ਬਚਨ ਕੀਤੇ ਨੇ ਕਿ ਕਹਿੰਦੇ ਇਹ ਤੇ ਏਡਾ ਪੀੜਾਦਾਇਕ ਹੈ ਵਿਛੋੜਾ ਕਿ ਮੰਨ ਲਓ ਜਿਵੇਂ ਕਿਸੇ ਮਨੁੱਖ ਨੂੰ ਜ਼ਹਿਰੀਲੇ ਤੋਂ ਜ਼ਹਿਰੀਲਾ ਕੀੜਾ, ਬਿੱਛੂ, ਸੱਪ ਡਸ ਜਾਏ ਨਾ, ਭਿਆਨਕ ਤੋਂ ਭਿਆਨਕ ਕੀਟ, ਸਰਪ, ਬਿੱਛੂ ਉਹਨੂੰ ਦਿਨ ਰਾਤ ਡਸਣ, ਕਿੰਨਾ ਜ਼ਹਿਰ ਦਾ ਉਹਦਾ ਤੜਫਦਾ ਹੈ ਸਰੀਰ, ਸੜਦਾ ਹੈ ਜਲਣ ਦੇ ਨਾਲ। ਪਰ ਕਹਿੰਦੇ ਇਹਦੇ ਨਾਲੋਂ ਵੀ ਜ਼ਿਆਦਾ ਤਕਲੀਫ ਦੇ ਹੈ ਬਿਰਹੇ ਦਾ ਜੀਵਨ, ਬੇਯੋਗਣ ਦਾ ਜੀਵਨ, ਟੁੱਟੇ ਹੋਏ ਦਾ ਜੀਵਨ। ਉਹਦੀ ਰਾਤ ਨਹੀਂ ਬਤੀਤ ਹੁੰਦੀ ਬਿਰਹੀ। ਵਾਹਿਗੁਰੂ ਦਤਾਰ ਜੀ ਕਹਿੰਦੇ ਵੀ ਉਹਦੇ ਜੀਵਨ ਦੇ ਅੰਦਰ ਰਾਤ ਨਾ ਵਿਹਾਵੀ ਸਾਕਤਾਂ, ਕਿਤੇ ਅਰਥ ਨੇ ਪੰਕਤੀ ਦੇ ਕਿ ਰਾਤ ਨਹੀਂ ਬਤੀਤ ਹੁੰਦੀ ਸਾਕਤਾਂ ਦੀ। ਤੇ ਸਾਕਤ ਕੌਣ ਨੇ? ਜਿਨ੍ਹਾਂ ਵਿਸਰੈ ਨਾਉ, ਜਿਨ੍ਹਾਂ ਨੂੰ ਆਪਣੇ ਵਾਹਿਗੁਰੂ ਦਾ ਨਾਮ ਵਿਸਰ ਗਿਆ। ਹੁਣ ਇਹਦੇ ਭਾਵ ਅਰਥ ਕਰਾਂਗੇ ਵੀ ਰਾਤ ਕਿਹੜੀ ਹੈ। ਇਹ ਸਮੁੱਚੇ ਜੀਵਨ ਨੂੰ ਰਾਤ ਮੰਨਿਆ। ਇਹ ਜਿਹੜਾ ਸਾਡਾ ਜੀਵਨ ਹੈ ਨਾ,
ਇਹਨੂੰ ਰਾਤ ਮੰਨਿਆ ਤੇ ਪਹਿਰਿਆਂ ਵਿੱਚ ਵੀ ਵੰਡਿਆ। ਅੱਜ ਦੇ ਸਮੇਂ ਅੰਦਰ ਸਮੇਂ ਦੀ ਪੈਮਾਨਾ ਹੋਰ ਢੰਗ ਦਾ ਹੈ, ਪਰ ਜਿਹੜਾ ਬਾਣੀ ਵਿੱਚ ਸਮੇਂ ਦਾ ਪੈਮਾਨਾ ਦਿੱਤਾ ਹੋਰ ਢੰਗ ਦਾ ਦਿੱਤਾ, ਤੇ ਅਸੀਂ ਬਾਣੀ ਨੂੰ ਸਮਝਣਾ ਤੇ ਉਹ ਸਮੇਂ ਦੀ ਇਕਾਈ ਨੂੰ ਵੀ ਸਮਝਣਾ ਪਏਗਾ। ਗੁਰੂ ਸਾਹਿਬ ਜੀ ਨੇ ਜਿਹੜੇ ਪੁਰਾਣੇ ਸਮੇਂ ਦੀ ਵੰਡ ਮੰਨੀ ਹੈ ਨਾ, ਪੂਰੇ ਇੱਕ ਦਿਨ ਰਾਤ ਦੀ ਜਿਹੜੀ ਵੰਡ ਸੀ ਉਹਨੂੰ ਅੱਠ ਪਹਿਰ ਦਾ ਸਮਾਂ ਕਿਹਾ ਜਾਂਦਾ ਸੀ। ਅੱਠ ਪਹਿਰਾ ਕਿ ਅੱਠ ਪਹਿਰ ਜਦੋਂ ਬਤੀਤ ਹੋ ਜਾਂਦੇ ਨੇ, ਇੱਕ ਦਿਨ ਤੇ ਇੱਕ ਰਾਤ ਬਤੀਤ ਹੁੰਦੀ ਹੈ, ਚਾਰ ਪਹਿਰ ਰਹਿਣ ਦੇ ਹੁੰਦੇ ਸਨ, ਚਾਰ ਪਹਿਰ ਦਿਨ ਦੇ ਹੁੰਦੇ ਸਨ। ਅੱਜ ਅਸੀਂ ਉਹਨਾਂ ਪਹਿਰਿਆਂ ਨੂੰ ਜਿਹੜਾ ਹੈ ਘੰਟਿਆਂ ਵਿੱਚ ਤਬਦੀਲ ਕਰ ਲਿਆ। ਅੱਜ ਅਸੀਂ ਪਹਿਰੇ ਨਹੀਂ ਗੱਲ ਕਰਦੇ ਵੀ ਕਿੰਨੇ ਪਹਿਰ ਬਤੀਤ ਹੋ ਗਏ ਨੇ, ਕਿਉਂਕਿ ਉਦੋਂ ਮਨੁੱਖ ਦੇ ਕੋਲ ਸਮਾਂ ਵੱਡਾ ਸੀ, ਸਮੇਂ ਦੇ ਇਕਾਈ ਵੀ ਉਵੇਂ ਰੱਖਿਆ। ਉਦੋਂ ਬੰਦਾ ਸਿਰਫ ਇੰਨਾ ਹੀ ਪੁੱਛਦਾ ਹੁੰਦਾ ਸੀ ਕਿ ਇੱਕ ਪਹਿਰ ਬਤੀਤ ਹੋ ਗਿਆ, ਤਿੰਨ ਤਿੰਨ ਚਾਰ ਚਾਰ ਘੰਟਿਆਂ ਬਾਅਦ ਕਿਤੇ ਕੋਈ ਪਹਿਰੇ ਦੀ ਸਮੇਂ ਦੀ ਗੱਲ ਕਰਦਾ ਸੀ। ਅੱਜ ਸਾਨੂੰ ਮਿੰਟ ਬਾਅਦ ਸਮਾਂ ਦੇਖਣਾ ਪੈਂਦਾ, ਘੰਟੇ ਬਾਅਦ ਸਾਨੂੰ ਸਮੇਂ ਦੇ ਉੱਤੇ ਧਿਆਨ ਰੱਖਣਾ ਪੈਂਦਾ, ਕਿਉਂਕਿ ਅੱਜ ਜ਼ਿੰਦਗੀ ਦਾ ਚੱਕਰ ਕੁਝ ਉਸ ਢੰਗ ਨਾਲ ਚੱਲਦਾ ਹੈ। ਉਦੋਂ ਪਹਿਰਿਆਂ ਵਿੱਚ ਜੀਵਨ ਚੱਲਦਾ ਸੀ, ਤਾਂ ਗੁਰੂ ਸਾਹਿਬ ਜੀ ਨੇ ਪਹਿਰਿਆਂ ਦੀ ਗੱਲ ਕੀਤੀ ਹੈ ਵੀ ਜੀਵਨ ਨੂੰ ਪਹਿਰਾਂ ਵਿੱਚ ਵੰਡਿਆ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜੀਵਨ ਦੇ ਪਹਿਰਾਂ ਦੀ ਗੱਲ ਜਦੋਂ ਗੁਰੂ ਸਾਹਿਬ ਕਰਦੇ ਨੇ, ਰਾਤ ਨਾਲ ਤੁਲਨਾ ਕਰਦੇ ਨੇ ਵੀ ਜੀਵਨ ਦੇ ਪਹਿਰ ਇਸ ਤਰ੍ਹਾਂ ਬਤੀਤ ਹੁੰਦੇ ਨੇ ਜਿਵੇਂ ਰਾਤ ਬਤੀਤ ਹੁੰਦੀ ਹੈ, ਦਿਨ ਦੇ ਪਹਿਰਾਂ ਨਾਲ ਗੱਲ ਨਹੀਂ ਕੀਤੀ, ਕਿਉਂਕਿ ਪਹਿਰ ਤਾਂ ਦਿਨ ਦੇ ਵੀ ਨੇ। ਪਰ ਨਹੀਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪਹਿਲੇ ਪਾਤਸ਼ਾਹ ਜੀ ਨੇ, ਚੌਥੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ, ਜਿਹੜੇ ਪਹਿਰੇ ਸ਼ਬਦ ਸ੍ਰੀ ਰਾਗ ਵਿੱਚ ਆਉਂਦੇ ਨੇ, ਪਹਿਰਿਆਂ ਦੇ ਸ਼ਬਦ, ਉਹਦੇ ਵਿੱਚ ਗੁਰਦੇਵ ਜੀ ਨੇ ਰਾਤਰੀ ਦਾ ਜ਼ਿਕਰ ਕੀਤਾ। ਪਹਿਲਾ ਪਹਿਰ ਹੈ ਰੈਣ ਕਹਿ ਵਣਜਾਰਿਆ ਮਿੱਤਰਾ, ਨਾਲ ਵਣਜਾਰਾ ਵੀ ਕਹਿ ਦਿੱਤਾ, ਕਿਉਂਕਿ ਰਾਤ ਕਿਹਦੇ ਲਈ? ਅਸੀਂ ਕਹੀਏ ਵੀ ਸਾਡੇ ਕੋਲ ਤੇ ਦਿਨ ਰਾਤ ਅਸੀਂ ਕੰਮ ਕਰਦੇ ਹਾਂ, ਦਿਨੇ ਕੰਮ ਕਰਦੇ ਹਾਂ, ਰਾਤ ਤਾਂ ਸੌਣ ਵਾਸਤੇ ਬਤੀਤ ਹੀ ਕਰਨੀ ਹੈ। ਪਰ ਨਾਲ ਗੁਰੂ ਸਾਹਿਬ ਜੀ ਨੇ ਵਣਜਾਰਾ ਸ਼ਬਦ ਵਰਤਿਆ। ਵਣਜਾਰੇ ਦਾ ਮਤਲਬ ਹੈ ਜਿਹੜਾ ਮੁਸਾਫਿਰ ਹੈ, ਜਿਹਦੇ ਕੋਲ ਕੀਮਤੀ ਸਮਾਨ ਹੈ ਤੇ ਅਜਨਬੀ ਥਾਂ ਤੇ ਹੈ ਤੇ ਉੱਥੇ ਸਦਾ ਨਹੀਂ ਰਹਿਣਾ, ਤੇ ਉੱਥੇ ਵੀ ਵਣਜਾਰਾ ਰਾਤ ਨੂੰ ਇਸ ਤਰ੍ਹਾਂ ਪਸਾਰਾ ਕਰ ਲਏ ਕਿ ਜਿਵੇਂ ਦਿਨੇ ਜਾਣਾ ਹੀ ਨਹੀਂ, ਇੰਨੀ ਘੂਕ ਨੀਂਦਰ ਸੌ ਜਾਏ ਕਿ ਉਹਦਾ ਸਮਾਨ ਵੀ ਲੁੱਟਿਆ ਜਾਏ, ਉਹਦਾ ਮਾਲ ਸਵਾਬ ਲੁੱਟਿਆ ਜਾਏ ਤੇ ਦਿਨ ਚੜ੍ਹੇ ਤੱਕ ਉਹਦੀ ਨੀਂਦ ਨਾ ਖੁੱਲੇ। ਸਮਝੋ ਉਹ ਜੀਵਨ ਦੀ ਬਾਜੀ, ਉਹ ਆਪਣਾ ਸਾਰਾ ਕੁਝ ਹਾਰ ਗਿਆ, ਉਹਨੇ ਕੀ ਵਪਾਰ ਕਰਨਾ, ਉਹਨੇ ਕੀ ਵਣਜ ਕਰਨਾ। ਇਸ ਕਰਕੇ ਮਨੁੱਖ ਲਈ ਵਣਜਾਰਾ ਸ਼ਬਦ ਵੀ ਵਰਤਿਆ ਵੀ ਤੂੰ ਵਣਜਾਰਾ ਹੈ, ਇੱਕ ਤਾਂ ਤੂੰ ਅਜਨਬੀ ਥਾਂ ਤੇ ਆਇਆ ਹੈ ਤੇ ਦੂਸਰਾ ਤੇਰੇ ਜੀਵਨ ਦਾ ਇਹ ਜਿਹੜਾ ਸਮਾਂ ਬਤੀਤ ਹੋ ਰਿਹਾ, ਇਉਂ ਬਤੀਤ ਹੋ ਰਿਹਾ ਰਾਤ ਤੇ ਪਹਿਰਾਂ ਦੇ ਵਾਂਗੂ। ਤੇ ਭਾਈ, ਰਾਤ ਦੇ ਪਹਿਰ ਵਣਜਾਰੇ ਜਿਹੜੇ ਨੇ ਘੂਕ ਸੌਂ ਕੇ ਬਤੀਤ ਨਹੀਂ ਕਰਦੇ, ਉਹ ਤਾਂ ਅੱਖ ਝਪਕਦੇ ਨੇ, ਅੱਖ ਲੱਗ ਗਈ, ਕੁਝ ਮਿੰਟ ਲੱਗ ਗਈ, ਫਿਰ ਸਾਵਧਾਨ ਹੋ ਜਾਂਦੇ ਨੇ, ਤੇ ਜਿਸ ਤਰ੍ਹਾਂ ਨਾ ਕੀਤਾ ਫਿਰ ਸਾਰਾ ਕੁਝ ਲੁੱਟਿਆ ਜਾਣਾ। ਤੇ ਇਹ ਤਾਂ ਹੀ ਵਚਨ ਕੀਤੇ, ਪਹਿਲਾ ਪਹਿਰ ਹੈ ਰਹਿਣ ਕਹਿ, ਤੇਰੇ ਜੀਵਨ ਦਾ ਪਹਿਲਾ ਪਹਿਰ ਜਿਹੜਾ ਕਿਵੇਂ ਬਤੀਤ ਹੋਇਆ, ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਕਹਿੰਦੇ ਪਹਿਲਾ ਪੈਰ ਇਸ ਤਰ੍ਹਾਂ ਨਿਕਲ ਗਿਆ ਵੀ ਤੈਨੂੰ ਜਨਮ ਦਾ ਜੇ ਬੋਧ ਹੀ ਨਹੀਂ, ਜਨਮ ਹੀ ਨਹੀਂ ਹੋਇਆ ਤੇਰਾ, ਜੇ ਗਰਭਾਸ ਦਾ ਅਰਥ ਹੈ ਗਰਭ ਅਵਸਥਾ ਵਿੱਚ ਹੈ ਤੂੰ, ਹੁਕਮ ਹੈ ਪਰਮਾਤਮਾ ਦਾ ਪਰ ਉਸ ਅਵਸਥਾ ਵਿੱਚ ਮਨੁੱਖ ਕੀ ਕਰ ਲਏਗਾ। ਕਹਿੰਦੇ ਉਸ ਅਵਸਥਾ ਵਿੱਚ ਰਾਤ ਸਮਝ ਲਓ ਇੱਕ ਪੈਰ ਤਾਂ ਜਨਮ ਦਾ ਗਰਭ ਅਵਸਥਾ ਵਿੱਚ ਬਤੀਤ ਹੋ ਗਿਆ। ਨਾ ਮਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ, ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ। ਕਹਿੰਦੇ ਇਹ ਪਹਿਰ ਰਾਤ ਦਾ ਇਸ ਤਰ੍ਹਾਂ ਬਤੀਤ ਹੋ ਗਿਆ, ਇੱਕ ਪਹਿਰ ਤੇਰਾ ਅਬੋਧ ਅਵਸਥਾ ਵਿੱਚ ਬਤੀਤ ਹੋ ਗਿਆ ਜਨਮ ਤੋਂ ਪਹਿਲਾਂ ਦਾ। ਹਾਲਾਂਕਿ ਜਦੋਂ ਅਸੀਂ ਪੰਚਮ ਪਾਤਸ਼ਾਹ ਜੀ ਦੇ ਪੈਰ ਪੜਦੇ ਹਾਂ, ਉਹਦੇ ਵਿੱਚ ਉਹਨਾਂ ਨੇ ਪਹਿਰ ਜਨਮ ਤੋਂ ਹੀ ਸ਼ੁਰੂ ਕੀਤਾ, ਇਹ ਵੱਖੋ ਵੱਖਰਾ ਸਤਿਗੁਰਾਂ ਨੇ ਸਮਝਾਉਣ ਦਾ ਢੰਗ ਸਮਝਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਪਹਿਲਾ ਪੈਰ ਗਰਭ ਅਵਸਥਾ ਤੋਂ ਸ਼ੁਰੂ ਕੀਤਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪੰਚਮ ਪਾਤਸ਼ਾਹ ਜੀ ਨੇ ਪਹਿਲਾ ਪੈਰ ਜਨਮ ਅਵਸਥਾ ਤੋਂ ਸ਼ੁਰੂ ਕੀਤਾ, ਦੋਵੇਂ ਅਵਸਥਾਵਾਂ ਅਬੋਧ ਨੇ। ਗੁਰੂ ਸਾਹਿਬ ਜੀ ਦੂਜੀ ਅਵਸਥਾ ਬਚਪਨ ਦੀ ਕਹਿੰਦੇ ਨੇ, ਦੂਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਕਹਿੰਦੇ ਜਦੋਂ ਦੂਜਾ ਪਹਿਰ ਆਇਆ ਜੀਵਨ ਦਾ, ਤੂੰ ਇਸ ਤਰ੍ਹਾਂ ਬਚਪਨ ਵਿੱਚ ਆ ਗਿਆ, ਤੇਰਾ ਜਨਮ ਤਾਂ ਹੋ ਗਿਆ ਪਰ ਤੈਨੂੰ ਪਰਿਵਾਰ ਦਾ ਮੂੰਹ ਇਸ ਤਰ੍ਹਾਂ ਪੈ ਗਿਆ, ਕਿਤੇ ਤੂੰ ਬਾਲ ਹੈ ਅਬੋਧ ਹੈ, ਤੇ ਦੂਜਾ ਬਚਪਨ ਵਿੱਚ ਮਮਤਾ ਇੰਨੀ ਮਿਲ ਗਈ, ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸੁਦਾ ਕਰ ਕਾਣ,
ਹੱਥੋ ਹੱਥ ਨਚਾਈਐ ਮਿੱਤਰਾ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮਨ ਤੇ ਮੇਰੇ ਅੰਤ ਨਹੀਂ ਕਿਛ ਤੇਰਾ ਚੇਤ ਅਚੇਤ ਮੂੜ ਮੂੜ ਦਾ ਅਰਥ ਹੈ ਮੂਰਖ ਕਹਿੰਦੇ ਦੂਜਾ ਪੈਰ ਆਇਆ ਤੇਰਾ ਜਨਮ ਹੋਇਆ ਤੂੰ ਹੱਥਾਂ ਵਿੱਚ ਖੇਡਦਾ ਹਰ ਕੋਈ ਤੈਨੂੰ ਆਪਣਾ ਕਹਿੰਦਾ ਮਾਤ ਕਹਿ ਸੁਤ ਮੇਰਾ ਪਰ ਇਹ ਭਲਿਆ ਤੇਰਾ ਦੂਸਰਾ ਪੈਰ ਵੀ ਗਿਆ ਤੀਜੇ ਪਹਿਰੇ ਰਾਣ ਕਹਿਵਣ ਜਾ ਰਿਹਾ ਮਿੱਤਰਾ ਭਰ ਜੋਬਣ ਮੈਂ ਮਤ ਤੀਜਾ ਪੈਰ ਆਇਆ ਮਤ ਹੈ ਸੀ ਪਰ ਉਸ ਮਤ ਦੇ ਨਾਲ ਜੋਬਣ ਆ ਗਿਆ ਤੇ ਜੋਬਣ ਵੀ ਜਿਹੜਾ ਹੈ ਅਬੋਧ ਤੇ ਨਹੀਂ ਹੁੰਦਾ ਪਰ ਉਹ ਬੇਪਰਵਾਹ ਲਾਪਰਵਾਹ ਹੋ ਜਾਂਦਾ ਉਹਨੂੰ ਅੰਨਿਆਂ ਦੇ ਤਰ੍ਹਾਂ ਮੰਨਿਆ ਵੀ ਇੰਨੀ ਤਾਕਤ ਇੰਨਾ ਜੋਬਣ ਕਿ ਉਹਨੇ ਪਰਵਾਹ ਹੀ ਨਹੀਂ ਕੀਤੀ ਤੀਜੇ ਪਹਿਰੇ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ ਭਰ ਜੋਬਣ ਮੈਂ ਮਤ ਜਿਹੜੀ ਮਤ ਸੀ ਉਹ ਇੰਨੀ ਮਸਤ ਹੋ ਗਈ ਜੋਬਣ ਦੇ ਅੰਦਰ ਉਹਨੂੰ ਕਿਸੇ ਦੀ ਪਰਵਾਹ ਹੀ ਨਹੀਂ ਨਾ ਰੱਬ ਦੀ ਨਾ ਕਿਸੇ ਹੋਰ ਚੀਜ਼ ਦੀ ਉਹ ਆਪਣੇ ਆਪ ਵਿੱਚ ਇੰਨਾ ਮਸਤ ਹੋ ਗਿਆ ਆਪਣੇ ਆਪ ਵਿੱਚ ਹੀ ਇੰਨਾ ਗਮੂਰ ਆ ਗਿਆ ਤੇ ਕਹਿੰਦੇ ਉਹ ਵੀ ਗਮੂਰੀ ਵਿੱਚ ਬਤੀਤ ਹੋ ਗਿਆ ਦੋ ਪਹਿਰ ਅਬੋਧਤਾ ਵਿੱਚ ਬਤੀਤ ਹੋ ਗਏ ਤੀਸਰਾ ਪਹਿਰ ਮਸਤ ਅਵਸਥਾ ਵਿੱਚ ਬਤੀਤ ਹੋ ਗਿਆ ਮਾਨੋ ਜਵਾਨੀ ਦੇ ਨਸ਼ੇ ਦੇ ਵਿੱਚ ਤੇ ਚੌਥਾ ਪਹਿਰ ਦਤਾਰ ਪਿਤਾ ਜੀ ਕਹਿੰਦੇ ਉੱਥੇ ਹੈ ਹੀ ਬੁਢੇਪਾ ਬਜ਼ੁਰਗੀ ਆ ਗਈ ਜਾਂ ਇਉਂ ਕਹਿ ਲਓ ਅਖੀਰਲਾ ਸਮਾਂ ਆ ਗਿਆ ਲਾਵੀ ਲੂਣਿਆ ਖੇਤ ਕਹਿੰਦੇ ਉਹ ਸਮਾਂ ਆ ਗਿਆ ਜਦੋਂ ਖੇਤ ਪੱਕ ਗਿਆ ਹੁਣ ਤੇ ਵੱਢਣ ਦਾ ਟਾਈਮ ਆ ਗਿਆ ਹੁਣ ਉਹਦੀ ਗਰੋਥ ਨਹੀਂ ਹੋ ਸਕਦੀ ਬੀਜ ਨੇ ਪੈਣਾ ਜਿਹੜਾ ਹੈ ਉਹ ਦੂਜੇ ਤੀਜੇ ਪੜਾਅ ਵਿੱਚ ਉਹਦਾ ਪੱਕ ਜਾਂਦਾ ਬਣ ਜਾਂਦਾ ਸਿੱਟੇ ਵਿੱਚ ਬੱਲੀ ਵਿੱਚ ਜਿੰਨਾ ਪੈਣਾ ਪੱਕਣ ਦੇ ਟਾਈਮ ਅਸੀਂ ਕਹੀਏ ਵੀ ਹੁਣ ਇਹਦੇ ਅੰਦਰ ਫਸਲ ਹੋਰ ਭਰ ਜਾਏ ਬੀਜ ਹੋਰ ਉਪਜਣ ਇਹ ਨਹੀਂ ਹੋ ਸਕਦਾ ਹੁਣ ਤਾਂ ਕੱਟੀ ਜਾਏਗੀ ਲਾਵੀ ਲੁਣਿਆ ਖੇਤ ਕਹਿਣ ਲੱਗੇ ਹੁਣ ਤੇ ਲਾਵੇ ਆ ਗਏ ਨੇ ਲੈ ਲੈ ਦਾਤ ਪਹੁੰਚਿਆ ਲਾਵੇ ਕਰੇ ਤਿਆਰ ਕਹਿੰਦੇ ਦਾਤ ਲੈ ਕੇ ਲਾਵੇ ਆ ਗਏ ਨੇ ਦਾਤ ਦਾ ਅਰਥ ਦਾਤਰੀਆਂ ਲੈ ਕੇ ਜਦੋਂ ਕਿਤੇ ਵਾਢੀ ਲੱਗਦੀ ਸੀ ਕਣਕਾਂ ਦੀ ਪੰਜਾਬ ਅੰਦਰ ਉਦੋਂ ਵੀਡੀ ਪਾਈ ਜਾਂਦੀ ਸੀ ਪੰਜ ਪੰਜ ਦਸ ਦਸ ਪੰਦਰਾਂ ਪੰਦਰਾਂ ਵੀਹ ਵੀਹ ਬੰਦੇ ਮੰਗੀ ਤੇ ਆਉਂਦੇ ਸਨ ਤੇ ਉਹ ਕਿੱਲਿਆਂ ਦੇ ਕਿੱਲੇ ਕੁਝ ਸਮਿਆਂ ਦੇ ਅੰਦਰ ਹੀ ਵੱਢ ਕੇ ਉਹ ਮਾਰਦੇ ਸਨ ਗੁਰੂ ਸਾਹਿਬ ਕਹਿੰਦੇ ਜਿਹੜੇ ਜਮ ਦੂਤ ਨੇ ਨਾ ਇਹ ਸਮਝੋ ਵੀਡੀ ਪਾ ਕੇ ਆਉਂਦੇ ਨੇ ਇਹਨਾਂ ਕੋਲ ਆਪਣੇ ਦਾਤ ਨੇ ਇਹ ਸਾਰਿਆਂ ਨੂੰ ਜਿਨ੍ਹਾਂ ਦਾ ਖੇਤੀ ਪੱਕ ਗਈ ਹੈ ਉਹਨਾਂ ਨੂੰ ਫਿਰ ਵੱਢੀ ਜਾਂਦੇ ਨੇ ਇਹ ਹੁਣ ਸਮਾਂ ਹੀ ਬਤੀਤ ਹੋ ਗਿਆ ਹੁਣ ਕੀ ਪੈਦਾ ਕਰਨਾ ਹੈ ਕੀ ਉਪਜਾਊ ਬਣਾਉਣਾ ਹੈ ਆਪਣੇ ਆਪ ਨੂੰ ਕਹਿੰਦੇ ਜੀਵਨ ਦੀ ਰਾਤ ਜੀਵਨ ਦਾ ਸਮਾਂ ਚਾਰਾਂ ਪਹਿਰਾਂ ਵਿੱਚ ਵੰਡਿਆ ਪਰ ਚਾਰ ਦੇ ਚਾਰ ਪੈਰ ਜਿਹੜੇ ਨੇ ਉਹ ਰਾਤਰੀ ਦੇ ਮੰਨੇ ਜੇ ਕਿਤੇ ਦਿਨ ਦੀ ਵੀ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਦਿਨ ਦੇ ਪੈਰ ਤੂੰ ਕਿਵੇਂ ਗਵਾ ਦਿੱਤੇ ਚਾਰ ਗਵਾਇਆ ਖਾਏ ਕਹਿ ਖਾਏ ਕਹਿ ਦਾ ਅਰਥ ਹੈ ਸੰਸਾਰ ਦੇ ਭੋਗਾਂ ਵਿੱਚ ਚਾਰ ਗਵਾ ਦਿੱਤਾ ਚਾਰ ਦਾ ਅਰਥ ਤੇ ਚਾਰ ਪੈਰ ਹੀ ਜ਼ਿੰਦਗੀ ਦੇ ਤੇ ਚਾਰ ਜਿਹੜੇ ਜ਼ਿੰਦਗੀ ਦੇ ਪੈਰ ਸਨ ਰਾਤ ਵਾਲੇ ਉਹ ਸੌਂ ਕੇ ਬਤੀਤ ਕਰ ਦਿੱਤੇ ਤੇਰੀ ਰਾਤ ਜਿਹੜੀ ਤੇਰਾ ਜੀਵਨ ਜਿਹੜਾ ਸਾਕਤ ਬਣ ਕੇ ਬਤੀਤ ਹੋਇਆ ਟੁੱਟ ਕੇ ਬਤੀਤ ਹੋਇਆ ਇਸ ਕਰਕੇ ਤਾਂ ਬੜਾ ਮੁਸ਼ਕਲ ਵਿੱਚ ਦੌਰ ਨਿਕਲਦਾ ਨਾ ਹੈ ਸਭ ਕੁਝ ਹੈ ਪਰ ਕੋਈ ਪਲ ਵੀ ਐਸਾ ਨਹੀਂ ਪੈਰ ਤਾਂ ਛੱਡੋ ਗੁਰੂ ਸਾਹਿਬ ਜੀ ਨੇ ਦਸ ਅਵਸਥਾਵਾਂ ਵੀ ਲਿਖੀਆਂ ਹੈ ਉਹ ਦਸਾਂ ਅਵਸਥਾਵਾਂ ਵਿੱਚ ਕੋਈ ਅਵਸਥਾ ਐਸੀ ਨਹੀਂ ਵੀ ਜਿੱਥੇ ਮਨੁੱਖ ਨੂੰ ਇਹ ਬੋਧ ਹੋ ਜਾਏ ਕਿ ਮੈਂ ਕਿਤਿਓਂ ਟੁੱਟ ਕੇ ਆਇਆ ਮੈਂ ਸਾਕਤ ਬਣਿਆ ਹੋਇਆ ਮੇਰੀ ਲਿਵ ਛੁਟਕੀ ਹੋਈ ਹੈ ਉਹ ਅਹਿਸਾਸ ਹੀ ਨਹੀਂ ਹੁੰਦਾ ਗੁਰੂ ਸਾਹਿਬ ਨੇ ਸਾਰੀਆਂ ਅਵਸਥਾਵਾਂ ਲਿਖੀਆਂ ਬਚਪਨ ਤੋਂ ਲੈ ਕੇ ਮਰਨ ਤੱਕ ਦੀ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸਾਂਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇ ਧੌਲੇ ਉਭੇ ਸਾਹ ਦਸਵੇਂ ਦਦਾ ਹੋਆ ਸੁਆਹ ਗਏ ਸੰਗੀਤ ਪੁਕਾਰੀ ਧਾ ਉੱਡਿਆ ਹੰਸ ਦਸਾਏ ਰਾਹ ਇਹ ਦਸ ਅਵਸਥਾ ਮਤਲਬ ਸੌ ਸਾਲ ਦੀ ਬੰਦੇ ਦੀ ਉਮਰ ਮਿੱਥ ਲਈਏ ਤੇ ਦਸ ਦਸ ਸਾਲ ਦਾ ਵੀ ਇਹ ਪੜਾਅ ਕਰੀਏ ਗੁਰੂ ਸਾਹਿਬ ਕਹਿੰਦੇ ਹਰ ਪੜਾਅ ਦੇ ਵਿੱਚ ਸੰਸਾਰ ਹੀ ਚੇਤੇ ਰਿਹਾ ਪਹਿਲਾਂ ਖਾਣ ਪੀਣ ਮਮਤਾ ਸੀ ਸਿਰਫ ਆਪਣੇ ਪੇਟ ਤੱਕ ਸੀਮਤ ਬੱਚਾ ਉਦੋਂ ਹੀ ਰੋਂਦਾ ਜਦੋਂ ਭੁੱਖ ਲੱਗਦੀ ਹੈ ਤੇ ਮਾਂ ਨੂੰ ਪਤਾ ਵੀ ਇਹਨੂੰ ਭੁੱਖ ਲੱਗੀ ਉਹ ਦੁੱਧ ਦੇ ਦਿੰਦੀ ਹੈ ਫਿਰ ਉਹਨੂੰ ਥੋੜਿਆ ਹੋਰ ਵੱਡਾ ਹੁੰਦਾ ਹੈ ਮਾਂ ਬਾਪ ਦੀ ਸੁੱਧ ਆ ਜਾਂਦੀ ਹੈ ਭਈਆ ਭਾਬੀ ਬੇਬ ਭਈਆ ਭਰਾ ਭਾਬੀ ਉਹਦੀ ਘਰ ਵਾਲੀ ਬੇਬ ਬੇਬ ਦਾ ਅਰਥ ਹੁੰਦਾ ਭੈਣ ਬੇਬੇ ਦਾ ਅਰਥ ਭੈਣ ਹੁੰਦਾ ਬੇਬ ਦੀ ਸਮਝ ਲੱਗੀ ਚੌਥੇ ਪਿਆਰ ਪੰਨੀ ਖੇਡ ਫਿਰ ਖੇਡਾਂ ਨਾਲ ਪਿਆਰ ਪੈ ਗਿਆ ਫਿਰ ਖਾਣ ਪੀਣ ਨਾਲ ਪਿਆਰ ਪੈ ਗਿਆ ਫਿਰ ਜੋਬਣ ਆ ਗਿਆ ਵਿਕਾਰਾਂ ਨਾਲ ਮੋਹ ਪੈ ਗਿਆ ਫਿਰ ਘਰ ਵਾਲਾ ਬਣ ਗਿਆ ਪਰਿਵਾਰ ਵਾਲਾ ਬਣ ਗਿਆ ਹੁਣ ਜਿੱਥੇ ਕਿਤੇ ਲਟਾਂਦਾ ਸੀ ਨਾ ਵੇਖੋ ਰੱਬ ਦੀ ਕੈਸੀ ਮਨੁੱਖ ਦੀ ਜੀਵਨ ਹੈ ਕਿ ਜਦੋਂ ਪਹਿਲਾਂ ਬਾਹਰ ਲਟਾਂਦਾ ਸੀ ਘਰ ਦਾ ਉਦੋਂ ਮਾਂ ਬਾਪ ਦੁਖੀ ਹੁੰਦੇ ਸਨ
ਹੁਣ ਆਪ ਮਾਂ ਬਾਪ ਬਣਿਆ ਧੀਆਂ ਪੁੱਤਰਾਂ ਲਈ ਇਕੱਠਾ ਕਰਕੇ ਲਿਆਉਂਦਾ ਸਾਂਝ ਕੀਆ ਘਰ ਵਾਸ ਘਰ ਲਿਆ ਕੇ ਆਉਂਦਾ ਇਕੱਠਾ ਕਰਕੇ ਲਿਆਉਂਦਾ ਧੀਆਂ ਪੁੱਤਰ ਹੁਣ ਉਹਦੇ ਲਟਾਉਂਦੇ ਨੇ ਹੁਣ ਦੁੱਖ ਲੱਗਦਾ ਹੈ ਉਹ ਚੱਕਰ ਵਾਰ ਵਾਰ ਉਹੋ ਜਿਹਾ ਹੀ ਚੱਲਦਾ ਅੱਠਵੇਂ ਕ੍ਰੋਧ ਹੋਇਆ ਤਾਂ ਨਾਸ ਫਿਰ ਜਦੋਂ ਬਚਪਨ ਆਪਣੇ ਬਾਲ ਇਸ ਤਰ੍ਹਾਂ ਕਰਦੇ ਨੇ ਵੀ ਕਮਾਈ ਲੁਟਾਉਂਦੇ ਨੇ ਪਰਵਾਹ ਨਹੀਂ ਕਰਦੇ ਤੇ ਬੰਦਾ ਫਿਰ ਕ੍ਰੋਧ ਵਿੱਚ ਖਿੱਚਦਾ ਹੈ ਵੀ ਇਹਨਾਂ ਨੂੰ ਕੀਮਤ ਨਹੀਂ ਪਤਾ ਮੈਂ ਕਿਵੇਂ ਕਰਦਾ ਕਿਸੇ ਸਿਆਣਿਆਂ ਨੇ ਬੜੀ ਸੋਹਣੀ ਕਹਾਣੀ ਲਿਖੀ ਇਸ ਪ੍ਰਥਾਏ ਕਿ ਜਿਹੜੇ ਬੰਦੇ ਜਦੋਂ ਰੱਬ ਨੇ ਉਮਰਾਂ ਵੰਡੀਆਂ ਸਨ ਨਾ ਸਿਰਫ ਸਮਝਣ ਵਾਸਤੇ ਆ ਰੱਬ ਨੇ ਉਮਰਾਂ ਵੰਡੀਆਂ ਸਨ ਤੇ ਰੱਬ ਨੇ ਜਿਹੜੀ ਹੈ ਮਨੁੱਖ ਨੂੰ ਉਮਰ ਦਿੱਤੀ ਸੀ 40 ਸਾਲ ਵੀ ਤੇਰੀ ਉਮਰ 40 ਸਾਲ ਤੇ ਫਿਰ ਉਸ ਤੋਂ ਬਾਅਦ ਆ ਗਿਆ ਕੁੱਕਰ ਆ ਗਿਆ ਕੁੱਕਰ ਦਾ ਅਰਥ ਹੈ ਕੁੱਤਾ ਖੋਤਾ ਆ ਗਿਆ ਉੱਲੂ ਆ ਗਿਆ ਇਹਨਾਂ ਦੀ ਉਮਰ ਵੰਡੀ ਇਹਨਾਂ ਨੂੰ ਵੀ 40-40 ਸਾਲ ਦਿੱਤੀ ਕਹਿੰਦੇ ਸਮਝਾਇਆ ਕਹਿੰਦੇ ਵੀ ਜਦੋਂ ਕੁੱਕਰ ਦੀ ਉਮਰ ਆਈ 40 ਸਾਲ ਦਾ ਆਇਆ ਖੋਤੇ ਦੀ ਉਮਰ 40 ਸਾਲ ਕਰ ਦਿੱਤੀ ਉਹ ਕਹਿੰਦਾ ਜੀ ਮੈਂ ਇੰਨੀ ਉਮਰ ਕੀ ਕਰਨਾ ਕਹਿੰਦੇ ਤੂੰ ਮਨੁੱਖ ਦੀ ਸੇਵਾ ਕਰਨੀ ਹੈ ਇਹਦਾ ਭਾਰ ਢੋਣਾ ਹੈ ਇਹਦਾ ਸਮਾਨ ਢੋਣਾ ਹੈ ਉਹ ਕਹਿਣ ਲੱਗਾ ਨਹੀਂ ਜੀ ਮੇਰੇ ਕੋਲੋਂ ਇਹ ਕੰਮ ਨਹੀਂ ਹੋਣਾ ਇੰਨੀ ਉਮਰ ਮੇਰੀ ਉਮਰ ਘੱਟ ਕਰੋ ਮੈਨੂੰ ਥੋੜੀ ਦਿਓ ਮੈਂ ਸਾਰੀ ਉਮਰ ਭਾਰ ਹੀ ਢੋਣਾ ਕਹਿੰਦੇ ਉਹ ਵੀ ਬੰਦੇ ਨੇ ਮੰਗ ਲਈ ਵੀ ਇਹਦੀ ਅੱਧੀ ਮੈਨੂੰ ਦੇ ਦਿਓ ਉਹ ਕਹਿੰਦੇ ਮਨੁੱਖ ਨੂੰ ਮਿਲ ਗਈ ਉਸ ਤੋਂ ਬਾਅਦ ਕੁੱਕਰ ਉਹਨੂੰ ਕਿਹਾ ਵੀ ਤੂੰ ਵਫਾਦਾਰੀ ਕਰਨੀ ਹੈ ਰੱਖੀ ਕਰਨੀ ਹੈ ਤੇ ਭੌਂਕਣਾ ਹੈ ਜਦੋਂ ਤੈਨੂੰ ਲੱਗੇ ਵੀ ਕੋਈ ਅਣਸੁਖਾਵੀ ਘਟਨਾ ਹੋਣ ਦੀ ਕੋਈ ਖਤਰਾ ਆ ਰਿਹਾ ਤੇ ਤੂੰ ਭੌਂਕ ਕੇ ਸੁਚੇਤ ਕਰਨਾ ਉਹਨੂੰ ਵੀ ਕਿਹਾ ਤੇਰੀ 40 ਸਾਲ ਹੈ ਉਹ ਕਹਿੰਦਾ ਨਹੀਂ ਮੇਰੇ ਵੱਸ ਦੀ ਗੱਲ ਨੀ 40 ਸਾਲ ਕੌਣ ਭੌਂਕੇ ਦਿਨ ਰਾਤ ਮੇਰੀ ਵੀ ਥੋੜੀ ਕਰੋ 20 ਸਾਲ ਉਹਨੂੰ ਦਿੱਤੀ ਉਹ ਕਹਿੰਦਾ ਮੈਨੂੰ 10 ਸਾਲ ਦਿਓ 10 ਸਾਲ ਮੈਂ ਨੀ ਲੈਣੀ ਰੱਖੋ ਆਪਣੇ ਰਿਜ਼ਰਵ ਕੋਟੇ ਵਿੱਚ ਕਹਿੰਦੇ ਉਹ ਵੀ ਬੰਦੇ ਨੇ ਕਿਹਾ ਮੈਨੂੰ ਦੇ ਦਿਓ ਲਾਲਚੀ ਬਿਰਤੀ ਹੈ ਨਾ ਸ਼ੁਰੂ ਤੋਂ ਫਿਰ ਕਹਿੰਦੇ ਉੱਲੂ ਦੀ ਵਾਰੀ ਆਈ ਉਹਨੂੰ ਵੀ ਕਿਹਾ ਤੇਰੀ 20 ਸਾਲ ਉਮਰ ਹੈ ਉਹ ਵੀ ਕਹਿਣ ਲੱਗਾ ਨਹੀਂ ਜੀ ਮੈਂ ਕਹਿੰਦੇ ਤੈਨੂੰ ਦਿਨੇ ਨਹੀਂ ਦਿਸਣਾ ਕਰਨਾ ਰਾਤ ਦਿਸੇ ਕਰੇਗਾ ਜਾਗੇ ਕਰੇਗਾ ਰਾਤ ਨੂੰ ਵੇਖੇ ਕਰੇਗਾ ਤੈਨੂੰ ਰਾਤ ਹੀ ਦੇਖਣਾ ਪੈਣਾ ਕਰਨਾ ਉਹ ਕਹਿਣ ਲੱਗਾ ਮੈਂ ਵੀ ਇਹ ਔਖਾ ਸਮਾਂ ਨਹੀਂ ਕੱਢ ਸਕਦਾ ਅੱਧੀ ਉਹਨੇ ਵੀ ਮਨੁੱਖ ਨੂੰ ਦੇ ਦਿੱਤੀ ਕਹਿਣ ਤੋਂ ਭਾਵ ਇਹ ਹੈ ਕਿ ਇਹ ਕਹਿੰਦੇ ਵੀ ਜਿਹੜੀ 40 ਸਾਲ ਦੀ ਉਮਰ ਹੈ ਨਾ ਬੰਦੇ ਦੀ ਉਹ ਬੰਦਾ ਬੜੀ ਸੋਹਣੀ ਬਤੀਤ ਕਰਦਾ ਵਧੀਆ ਬਤੀਤ ਕਰਦਾ ਬੇਪਰਵਾਹੀ ਵਿੱਚ ਬਤੀਤ ਕਰਦਾ ਉਦੋਂ ਬਾਅਦ ਫਿਰ ਉਮਰ ਸ਼ੁਰੂ ਹੁੰਦੀ ਹੈ ਜਿਹੜੀ ਉਹਨੇ ਖੋਤੇ ਤੋਂ ਲਈ ਹੈ ਫਿਰ ਭਾਰ ਢੋਂਦਾ ਹੈ ਘਰ ਵੱਲ ਨੂੰ ਭਾਰ ਢੋਂਦਾ ਹੈ ਸਾਰਾ ਕੁਝ ਘਰ ਵੱਲ ਨੂੰ ਲਿਆਉਂਦਾ ਹੈ ਮੋਹ ਪੈ ਜਾਂਦਾ ਨਾ ਪਕੜ ਪੈ ਜਾਂਦੀ ਫਿਰ ਉਹ ਜਦੋਂ ਗੁਆਚਦਾ ਹੈ ਆਪਣਿਆਂ ਵੱਲੋਂ ਹੀ ਗੁਆਚਦਾ ਹੈ ਜਿਵੇਂ ਆਪ ਗੁਆਉਂਦਾ ਰਿਹਾ ਮਾਂ ਬਾਪ ਦਾ ਫਿਰ ਉਹਦਾ ਕੁੱਕਰ ਵਾਲੀ ਬਿਰਤੀ ਸ਼ੁਰੂ ਹੁੰਦੀ ਹੈ ਫਿਰ ਪੁਕਾਰਦਾ ਚੀਕਦਾ ਕੂਕਦਾ ਉੱਚਾ ਉੱਚਾ ਵੀ ਲੁੱਟ ਗਿਆ ਮਾਰ ਦਿੱਤਾ ਮੈਂ ਇੰਨੀ ਕਮਾਈ ਕੀਤੀ ਕਹਿੰਦੇ ਉਹ ਥੋੜਾ ਸਮਾਂ ਉਨੀ ਕੋਈ ਤਾਕਤ ਹੁੰਦੀ ਹੈ ਜੀਵਨ ਵਿੱਚ 60-70 ਸਾਲ ਤੱਕ ਬੰਦਾ ਬੋਲ ਵੀ ਸਕਦਾ ਫਿਰ ਕਹਿੰਦੇ ਜਦੋਂ 90 ਕੁ ਦਾ ਹੋ ਜਾਂਦਾ ਨਾ ਫਿਰ ਬੋਲਣ ਦੀ ਤਾਕਤ ਵੀ ਨਹੀਂ ਰਹੀ ਨਾਵੈ ਕਾ ਸੇਜ ਅਸਨੀ ਸੇਜ ਤੇ ਆ ਗਿਆ ਭਾਵ ਬੋਲਣਾ ਵੀ ਥੋੜਾ ਹੋ ਗਿਆ ਤੇ ਦੇਖਣਾ ਵੀ ਥੋੜਾ ਹੋ ਗਿਆ ਬੋਲ ਸੁਣਨਾ ਵੀ ਥੋੜਾ ਹੋ ਗਿਆ ਪਰ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੁਣ ਉੱਲੂ ਵਾਂਗੂ ਅੱਖਾਂ ਟੱਡ ਟੱਡ ਕੇ ਕਦੀ ਇੱਧਰ ਧੌਣ ਕਮਾਉਂਦਾ ਕਦੀ ਉੱਧਰ ਕਮਾਉਂਦਾ ਕੌਣ ਆ ਰਿਹਾ ਘਰ ਵਿੱਚ ਕੌਣ ਜਾ ਰਿਹਾ ਪਤਾ ਹੀ ਨਹੀਂ ਬਹੁਤਾ ਬਜ਼ੁਰਗ ਫਿਰ ਇੱਕ ਪਾਸੇ ਲੱਗ ਜਾਂਦਾ ਨਾ ਪਰਿਵਾਰ ਵੱਡਾ ਹੋ ਜਾਂਦਾ ਕਿਹਦਾ ਰਿਸ਼ਤੇਦਾਰ ਹੈ ਕਿਹਦਾ ਕੁੜਮ ਹੈ ਕੌਣ ਹੈ ਲੋਕਾਚਾਰੀ ਕੁੜਮਾਚਾਰੀ ਇੰਨੀ ਹੋ ਜਾਂਦੀ ਹੈ ਕਿ ਬਾਬੇ ਨੂੰ ਕੋਈ ਸਮਝਾਉਂਦਾ ਹੀ ਨਹੀਂ ਉਹ ਵਿਚਾਰਾ ਸਿਰਫ ਤਾਂ ਸਿਰਫ ਅੱਖਾਂ ਜਗਦੀਆਂ ਰਹਿੰਦੀਆਂ ਉਹਦੀਆਂ ਸਰੀਰ ਥੋੜਾ ਰਹਿ ਜਾਂਦਾ ਉਹ ਵੇਖਦਾ ਹੀ ਰਹਿੰਦਾ ਇਹ ਸਾਰੀ ਉਮਰ ਇਹ ਸਮਝਾਉਣ ਲਈ ਸਾਖੀ ਹੈ ਕੋਈ ਐਸੀ ਗੱਲ ਨਹੀਂ ਇਹਦਾ ਭਾਵ ਇਹ ਹੈ ਕਿ ਜਿੰਨਾ ਚਿਰ ਮਨੁੱਖ ਨੇ ਪਕੜ ਕੀਤੀ ਸਵਾਰਥ ਕੀਤਾ ਦੂਜਿਆਂ ਦਾ ਵੀ ਖੋਇਆ ਉਮਰ ਦੇ ਹਿਸਾਬ ਨਾਲ ਉਹ ਕਹਿੰਦੇ ਫਿਰ ਸਾਰਾ ਇਉਂ ਹੀ ਬਤੀਤ ਹੁੰਦਾ ਹੈ ਉਹਨੂੰ ਸੁੱਖ ਨਹੀਂ ਮਿਲਦਾ ਜ਼ਿੰਦਗੀ ਦੇ ਅੰਦਰ ਰਾਤ ਨਾ ਵਿਹਾਵੀ ਸਾਕਤਾਂ ਟੁੱਟਿਆਂ ਹੋਇਆਂ ਦੀ ਰਾਤ ਕਦੀ ਸੌਖੀ ਬਤੀਤ ਨਹੀਂ ਹੁੰਦੀ ਹਾਲਾਂਕਿ ਪੰਚਮ ਪਾਤਸ਼ਾਹ ਜੀ ਨੇ ਇੱਥੇ ਇਹ ਜਿਹੜਾ ਸ਼ਬਦ ਲਿਆ ਹੈ ਤਾਂ ਭਾਵ ਅਰਥ ਅੱਖਰੀ ਅਰਥ ਫਿਰ ਉਹਦੇ ਅਰਥ ਤੇ ਫਿਰ ਭਾਵ ਅਰਥ ਉਹ ਇਹ ਲਿਆ ਹੋਇਆ ਅੱਖਰੀ ਅਰਥ ਤੇ ਇਹ ਹੈ ਵੀ ਜਿਹੜੀਆਂ ਜੀਵ ਆਤਮਾਵਾਂ ਟੁੱਟੀਆਂ ਹੋਈਆਂ ਨੇ ਜਿਹੜੀਆਂ ਇਸਤਰੀਆਂ ਆਪਣੇ ਪਿਰਹੋ ਦੇ ਵਿਛੋੜੇ ਵਿੱਚ ਨੇ ਉਹਨਾਂ ਦੀ ਰਾਤ ਨਹੀਂ ਬਤੀਤ ਹੁੰਦੀ ਜੀਵਨ ਦੀ ਤੇ ਗੁਰੂ ਸਾਹਿਬ ਨੇ ਇਹਨੂੰ ਭਾਵ ਅਰਥ ਵਿੱਚ ਲਿਆ ਵੀ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਦਾ ਜੀਵਨ ਕਿਵੇਂ ਬਤੀਤ ਹੁੰਦਾ ਬਾਬਾ ਫਰੀਦ ਜੀ ਨੇ ਜਿਨ੍ਹਾਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਨਾ ਵੀ ਟੁੱਟਣ ਦਾ ਦੁੱਖ ਕੀ ਹੈ ਜਿਨ੍ਹਾਂ ਨੇ ਵਿਛੋੜੇ ਵਿਯੋਗ ਕਦੀ ਮਾਣਿਆ ਹੀ ਨਹੀਂ ਉਹਨਾਂ ਨੂੰ ਭੈ ਹੁੰਦਾ ਹੈ ਤੇ ਇਹ ਗੱਲ ਕਰਦੇ ਨੇ ਵੀ ਜੇ ਕਿਤੇ ਐਸਾ ਸਮਾਂ ਹੋ ਜਾਏ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੈ ਮੁੜ ਜਾਏ ਜਾਏ ਪੁੱਛੋ ਦੁਹਾਗਣੀ
तुम क्यों रहन विहाए। डुहागणी दा अर्थ ते साकती है, सुहागण दा अर्थ ते गुरमुखी है, वी ओ गुरमुख जिन्हें कदी अपने वाहिगुरु नूं विसारिया ही नहीं, पर जे किते थोड़ा बहुता उहदे चेते विचों विसरन लगे उहदा शरीर टुटन लग जांदा है, जिवें अमली दा शरीर टुटदा है ते उह फिर पुकारदा है वी वाहिगुरु तेरे तों विछोड़ा ना पए, अज ना सुत्ती कंत सिउं, अज नहीं जे तैनूं चेते कीता, अज तेरे मिलाप विच तेरे याद यार याद विच मैनू नींद नहीं आई, ते फिर कहिंदे मैं उन्हां वल ध्यान करदी आं भी जिन्हां ने तैनू कदी माणिया ही नहीं, वह किवें अपने जीवन की रात बतीत कर जांदे ने, उह ते फिर रोगी वांगू बतीत करदे ने, उन्हां दा जीवन बतीत ही करना हुंदा, कटना ही हुंदा है, उन्होंने जीवन नूं माणिया नहीं, जीवन का रस नहीं लिया। एक हुंदा जीवन बतीत करना, दिन कटने, एक हुंदा जिंदगी जिउणी। बहुत घट है कि जिहड़ा मनुख संसार विच आके जिंदगी नूं जिउंदा है, ते जिंदगी जिउण दा मतलब इत्थे ओह नहीं, क्योंकि असीं जिंदगी जिउण दा मतलब इह समझिआ वी जिहदे कोल पदार्थ वाधू ने ओही जिंदगी जिउंदा है, नहीं, सारी जिंदगी कटदे ने, जिंदगी ओही जिउंदा है जिहदे कोल परमात्मा ने बेपरवाही अंदर दा खेड़ा दित्ता है, अंदर दी खुशी दित्ती है, जिहड़ा अंदरों दुख सुख तों उपराम है, बेपरवाह, ओह जिंदगी जिउंदा है। वरना सारयां दी जिंदगी इस तरह ही है, कहिंदे जिवें बेयोगी दी रात नहीं ना लंघदी, रोगी दी रात नहीं लंघदी, सारी रात उसल वट्टे लैंदा सारी रात, कहिंदे इसे तरह वह टुटिया होया मनुख भी जिंदगी दे विच किसी भी एक पड़ा ते उहनूं आराम नहीं आउंदा, क्योंकि उन्हें जिन्हां विसरै नाउं, जिन्हां नूं परमात्मा दा नाउं विसर गया, जिन्हां नूं परमात्मा दा नाम विसर गया उन्हां दा जीवन बड़ा भयानक है। इत्थों तक गुरु साहिब जी ने बचन कीते ने, बिन सिमरन जो जीवन बलना, सर्प जैसे अरजारी, नव खंडन को राज कमावे, अंत चले गुहारी। सर्प जैसे अरजारी, अरजारी दा अर्थ है उम्र, उम्र भावे हजारा साल हो जाए, सौ साल हो जाए, पर कहिंदे अजगर वर्गी सर्प वर्गी उम्र है, भी जहर विच ही जिउणा है, बिख विच ही जिउणा है, उन्हां दे शरीर तपदे ही रहिंदे ने, अंदर कुरजते ही रहिंदे ने, आपां नूं तां नहीं ना पता, आपां नूं तां पता एक विशैला जीव है, पर उहदे जीवन दे अंदर उह विष नूं धारण करके रखदा है, जिस विष नाल उह किसे नूं मार सकदा है, उह आप हिसाब लाओ भी उह उहनूं अपने अंदर किवें संभाल के रखदा, किन्ना तड़फदा है, किन्नी अगन उहदे अंदर, किन्नी तपश उहदे अंदर हुंदी है, उह अग जिहड़ी उह जहर उहदा अंदर तपांदा है, उहनूं वी गालदा है, इस करके भज भज के ठंडियां थावां वाले पासे जांदा है, कदी चंदन नूं लिपटदा है, कदी जीवन किसी होर थां ते जांदा है, जिथे उन्हूं लगदा है भी मैनू थोड़ी ठंड, मैनू अंदर दा सुकून मिले, ते गुरु साहिब जी कहिंदे साकत जेड़ा है वह सर्प वर्गा ही है, जिन्ना विसरै नाउं, जिन्हां नूं परमात्मा दा नाम विसर गया, जीवन दी रात उन्हां दी जेड़ी है वह औखी बतीत हुंदी है, बतीत होएगी, कटनी तो सब नूं पैणी है, जिन्हूं मिल गई, जिहदी रात आ गई, चढ़ गई है, ते रात बतीत तां करनी ओ पैगी, पर जिन्हां दे जीवन अंदर वाहिगुरु दी याद है, प्रभु दा संग है, गुरु साहिब सच्चे पातशाह जी कहिंदे भी ओह जिहड़े ने सौखा बतीत कर लैंदे ने जरा, ते जिन्हां दे पास वाहिगुरु दा प्यार नहीं ਉਹ ਫਿਰ ਭਟਕਣਾ ਵਿੱਚ ਉਹ ਜੀਵ ਆਤਮਾ ਬਾਬਤ ਭਾਦੋਂ ਦੇ ਮਹੀਨੇ ਚ ਗੁਰੂ ਪੰਚਮ ਪਾਤਸ਼ਾਹ ਜੀ ਨੇ ਕਿਹਾ ਨਾ ਭਾਦੋ ਏ ਭਰਮ ਭੁਲਾਣੀ ਆ ਦੂਜਾ ਲੱਗਾ ਹੇਤ ਲੱਖ ਸੀਗਾਰ ਬਣਾਇਆ ਹੁਣ ਲੱਖ ਸੀਗਾਰ ਦਾ ਅਰਥ ਇੱਥੇ ਕੀ ਲਵਾਂਗੇ ਕਿ ਉਹਨਾਂ ਕੋਲ ਜ਼ਿੰਦਗੀ ਦਾ ਸਾਰੀਆਂ ਸਹੂਲਤਾਂ ਹਨ ਕਾਰਜ ਨਾਹੀਂ ਕੇਤ ਪਰ ਕਾਰਜ ਕੰਮ ਕੋਈ ਨਹੀਂ ਆਉਂਦੀ ਉੱਥੇ ਸਹਾਈ ਕੋਈ ਨਹੀਂ ਹੁੰਦਾ ਜਿੱਥੇ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੇ ਮਦਦਗਾਰ ਬਣ ਜਾਣਾ ਰਾਤੀ ਦਿਨ ਸੁਹੇਲੀਆਂ ਨਾਨਕ ਹਰ ਗੁਣ ਗਾਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਵੀ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਵਾਂ ਕਿਉਂਕਿ ਉਹਦੇ ਗੁਣ ਗਾਇਆ ਹੀ ਰਾਤ ਹੋਵੇ ਤੇ ਭਾਵੇਂ ਦਿਨ ਹੋਵੇ ਰਾਤ ਤੇ ਦਿਨ ਦੋਵੇਂ ਹੀ ਸੁਖੋਲੇ ਬਣ ਜਾਂਦੇ ਨੇ ਸੌਖੇ ਨਿਕਲਦੇ ਨੇ ਜੇ ਸੁਹੇਲੀ ਬਣ ਜਾਂਦੇ ਨੇ ਜੇ ਨਾਮ ਕੋਲ ਹੋਵੇ ਵਾਹਿਗੁਰੂ ਕੋਲ ਹੋਵੇ ਪਿਆਰਾ ਕੋਲ ਹੋਵੇ ਫਿਰ ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ ਇੱਥੇ ਦਿਨ ਰਾਤ ਨੂੰ ਅਸੀਂ ਹੁਣ ਇਹ ਕਹਿ ਸਕਦੇ ਹਾਂ ਕਿ ਭਾਵੇਂ ਜੀਵਨ ਵਿੱਚ ਦੁੱਖ ਆ ਜਾਣ ਸੁੱਖ ਆ ਜਾਣ ਮੁਸ਼ਕਲਾਤਾਂ ਆ ਜਾਣ जिंदगी जेड़ी है सौखी बतीत हुंदी होवे दतार जी कहिंदे दोहां पड़ावां विच बंदा सुहेला रहिंदा है सौखा रहिंदा है जे उहदे कोल वाहिगुरु दा नाम है प्रभु दी कीर्ति है फिर कोई भी औख नहीं लगदी औख भी जेड़ी है बड़ी प्यार दे नाल वाहिगुरु दे भाणे अंदर
ਹੁਕਮ ਅੰਦਰ ਤੇ ਕਿਸੇ ਪ੍ਰੀਖਿਆ ਵਿੱਚ ਹੀ ਬਤੀਤ ਹੋ ਜਾਂਦੀ ਹੈ। ਜਿਨ੍ਹਾਂ ਕੋਲ ਪਰਮੇਸ਼ਵਰ ਦਾ ਨਾਮ ਹੈ ਉਹਨਾਂ ਦੀ ਜ਼ਿੰਦਗੀ ਆਨੰਦਮਈ ਬਤੀਤ ਹੁੰਦੀ ਹੈ, ਜਿਨ੍ਹਾਂ ਕੋਲ ਵਾਹਿਗੁਰੂ ਦਾ ਨਾਮ ਨਹੀਂ ਉਹਨਾਂ ਦੀ ਜੀਵਨ ਦੀ ਰਾਤ ਕਾਲੀ ਬਹੁਤੀ ਤੇ ਡਰਾਵਣੀ ਹੁੰਦੀ ਹੈ। ਪਹਿਲੇ ਸਲੋਕ ਦਾ ਭਾਵ ਹੈ। ਮਹੱਲਾ ਪੰਜਵਾਂ, ਦੂਸਰਾ ਸਲੋਕ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਨੇ, ਰਤਨ ਜਵੇਹਰ ਮਾਨਕਾ ਹੱਬੇ ਮਣੀ ਮਥਨ। ਇਹ ਹੁਣ ਗਹਿਣੇ ਨੇ, ਸ਼ਿੰਗਾਰ ਦੇ ਚੀਜ਼ਾਂ ਨੇ, ਰਤਨ ਹੁੰਦੇ ਨੇ, ਜਵਾਹਰਾਤ ਹੁੰਦੇ ਨੇ, ਜਵਾਹਰਾਤਾਂ ਵਿੱਚ ਗਹਿਣਿਆਂ ਵਿੱਚ ਰਤਨ ਜੜੇ ਜਾਂਦੇ ਨੇ, ਮਾਨਕ ਮੋਤੀ ਜੜੇ ਜਾਂਦੇ ਨੇ, ਹੱਬੇ ਦਾ ਅਰਥ ਹੈ ਸਾਰੇ, ਮਣੀ ਦਾ ਅਰਥ ਹੈ ਮਣੀਆਂ ਜੜੀਆਂ ਜਾਂਦੀਆਂ ਨੇ, ਪੱਥਰਾਂ ਦੀਆਂ ਹੁੰਦੀਆਂ ਨੇ, ਸਰਪ ਦੇ ਵੀ ਨਿਕਲਦੀਆਂ, ਹਾਥੀ ਦੇ ਵੀ ਮਸਤਕ ਵਿੱਚੋਂ ਮੰਨਿਆ ਜਾਂਦਾ, ਸਰਪ ਮਣੀ ਹਸਤ ਮਣੀ ਇਹ ਮੰਨਿਆ ਜਾਂਦਾ। ਭਾਵ ਜੋ ਬੜੀ ਬੇਸ਼ਕੀਮਤੀ ਚੀਜ਼ ਹੋਵੇ ਜਿਹਨੂੰ ਸ਼ਿੰਗਾਰ ਦੇ ਵਿੱਚ ਮੰਨਿਆ ਜਾਂਦਾ, ਰੱਖਿਆ ਜਾਂਦਾ। ਤੇ ਦਤਾਰ ਪਿਤਾ ਜੀ ਕਹਿੰਦੇ ਨੇ ਮਥਨ, ਮਥਨ ਦਾ ਅਰਥ ਹੈ ਮੱਥੇ ਦੇ ਭਾਗ, ਜਿਹਦੇ ਮਸਤਕ ਦੇ ਭਾਗ ਨੇ ਉਹਨਾਂ ਨੂੰ ਇਹ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਸ਼ਿੰਗਾਰ ਦੇ ਰੂਪ ਵਿੱਚ ਮਿਲਦੀਆਂ ਨੇ। ਪਰ ਇਹਦੇ ਭਾਵ ਅਰਥ ਕੀ ਕੀਤੇ? ਰਤਨ ਦਾ ਅਰਥ ਕੀਤਾ ਵੈਰਾਗ, ਜ਼ਵੇਹਰ ਦਾ ਅਰਥ ਕੀਤਾ ਗਿਆਨ, ਮਾਨਕ ਦਾ ਅਰਥ ਕੀਤਾ ਵਿਦਵਾਨਾਂ ਨੇ ਮੰਨਣ, ਤੇ ਮਣੀ ਦਾ ਅਰਥ ਕੀਤਾ ਵਿਦਵਾਨਾਂ ਨੇ ਦੈਵੀ, ਜਿੰਨੇ ਵੀ ਗੁਣ ਨੇ ਉਨੀਆਂ ਮਣੀਆਂ। ਭਾਵ ਇਹ ਹੈ ਕਿ ਜਿਸ ਉੱਤੇ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋ ਗਈ ਉਸ ਜੀਵ ਆਤਮਾ ਨੂੰ ਮਨ ਨੂੰ ਵੈਰਾਗ ਪੈਦਾ ਹੁੰਦਾ, ਵੈਰਾਗ ਇੱਕ ਰਤਨ ਵਰਗਾ ਉਹਨੂੰ ਮਿਲ ਜਾਂਦਾ, ਉਹਨੂੰ ਜਵੇਹਰ ਗਿਆਨ ਪ੍ਰਾਪਤ ਹੋ ਜਾਂਦਾ, ਜਵਾਹਰਾਂ ਵਰਗਾ ਕੀਮਤੀ, ਮਾਨਕਾਂ ਵਰਗੇ ਮੰਨਣ ਦੀ ਉਹਦੇ ਕੋਲ ਸ਼ਕਤੀ ਆ ਜਾਂਦੀ, ਉਹ ਮੰਨਣ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਤੇ ਸਾਰੇ ਦੈਵੀ ਗੁਣ ਰੂਪੀ ਮਣੀਆਂ ਉਹਦੇ ਗੁਟਕੇ ਦੇ ਅੰਦਰ, ਉਹਦੇ ਉਸ ਡੱਬੇ ਦੇ ਅੰਦਰ ਪਈਆਂ ਹੁੰਦੀਆਂ ਜਿਹਦੇ ਵਿੱਚ ਉਹ ਗਹਿਣੇ ਜੀਵ ਆਤਮਾ ਰੱਖਦੀ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਹਾ ਇਹ ਅੰਦਰ ਦੇ ਸ਼ਿੰਗਾਰ ਨੇ, ਅੰਦਰ ਦੇ ਗਹਿਣੇ ਨੇ, ਜਿਹਨੂੰ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਬੇਅੰਤ ਥਾਵਾਂ ਤੇ ਕਿਹਾ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਕਹਿੰਦੇ ਜਿਹਦੇ ਕੋਲ ਖਿਮਾ ਹੈ ਉਹ ਜੀਵ ਆਤਮਾ ਆਪਣੇ ਵਾਹਿਗੁਰੂ ਨੂੰ ਰਵੇਗੀ ਨਾ। ਤੇ ਦਤਾਰ ਪਿਤਾ ਮਹਾਰਾਜ ਨੇ ਕਿਹਾ ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਫਿਰ ਉਹ ਆਪਣੇ ਵਾਹਿਗੁਰੂ ਨੂੰ ਮਾਣਦੀ ਹੈ ਜਿਹਦੇ ਕੋਲ ਮਨ ਰੂਪੀ ਮੋਤੀ ਹੈ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਤੇ ਪੌਣ ਦਾ ਸੂਤਰ ਹੈ, ਧਾਗਾ ਬੜਾ ਬਰੀਕ ਹੈ, ਟੁੱਟਦਿਆਂ ਦੇਰ ਨਹੀਂ ਲੱਗਦੀ, ਤੇ ਜਿਹੜੀ ਚੀਜ਼ ਉਹਦੇ ਵਿੱਚ ਪਰੋਣੀ ਉਹ ਬੜੀ ਕੀਮਤੀ ਹੈ। ਮੋਤੀ ਭਾਰਾ ਹੋਵੇ, ਮੋਤੀ ਕੀਮਤੀ ਹੋਵੇ, ਤੇ ਧਾਗਾ ਜਿਹੜਾ ਹੈ ਸੂਤ ਦਾ ਹੋਵੇ, ਉਹਦੇ ਟੁੱਟਣ ਦਾ ਡਰ ਹੈ, ਮੋਤੀਆਂ ਦੇ ਖਿਲਰਨ ਦਾ ਡਰ ਹੈ, ਬੜਾ ਸਾਂਭ ਕੇ ਰੱਖਣਾ ਪੈਂਦਾ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿ ਰਹੇ ਨੇ ਇਸੇ ਤਰ੍ਹਾਂ ਭਾਈ, ਤੇਰੇ ਕੋਲ ਸਵਾਸਾਂ ਦਾ ਪਾਉਣ ਦਾ ਸੂਤਰ ਹੈ, ਇਹਦਾ ਧਿਆਨ ਰੱਖੀਏ, ਨਾ ਟੁੱਟੇ, ਇਹਦੀ ਲੈ ਨਾ ਟੁੱਟੇ, ਨਾ ਇਹਦੇ ਵਿੱਚ ਖਿਚਾਵੇ ਤੇ ਨਾ ਇਹ ਬਿਲਕੁਲ ਚੁੱਪ ਕਰ ਜਾਣ, ਮੱਧਮ ਪੈ ਜਾਣ, ਇਹ ਲੈ ਨੂੰ ਬਰਕਰਾਰ ਰੱਖੀ ਸਵਾਸਾਂ ਦੀ ਨੂੰ, ਤੇ ਮਨ ਨੂੰ ਵਿੱਚ ਹਾਜ਼ਰ ਰੱਖੀ, ਫਿਰ ਤੇਰੇ ਕੋਲ ਖਿਮਾ ਹੋਵੇ, ਸ਼ੁਭ ਗੁਣ ਰੂਪੀ ਮਣੀਆਂ ਹੋਣ, ਤਾਂ ਤੇਰੇ ਭਾਗ ਮੱਥੇ ਦੇ ਵਿੱਚ ਇਹ ਲਿਖਿਆ ਜਾਏਗਾ ਕਿ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਮਿਲੇਗਾ ਹੀ ਮਿਲੇਗਾ, ਕਿਉਂਕਿ ਤੇਰੇ ਕੋਲ ਉਹ ਸਾਰੇ ਗੁਣ ਨੇ ਜੋ ਮਿਲਾਪ ਲਈ ਹੋਣੇ ਚਾਹੀਦੇ। ਰਤਨ ਜਵੇਹਰ ਮਾਨਕਾ ਹੱਬੇ ਮਣੀ ਮਥਨ, ਨਾਨਕ ਜੋ ਪ੍ਰਭ ਭਾਣਿਆ ਸੱਚੇ ਦਰ ਸੋਹਨ। ਇੰਨਾ ਕੁਝ ਹੋਣ ਤੋਂ ਬਾਅਦ ਜੋ ਪ੍ਰਭ ਭਾਣਿਆ, ਇਹਨਾਂ ਵਿੱਚੋਂ ਵੀ ਜਿਹੜਾ ਵਾਹਿਗੁਰੂ ਨੂੰ ਭਾਏਗਾ ਹੈ ਸਾਰੀ, ਪਰ ਗੁਰੂ ਸਾਹਿਬ ਨੇ ਫਿਰ ਵੀ ਕਿਹਾ ਉਹਦਾ ਭਾਣਾ ਸਭ ਤੋਂ ਵੱਡਾ ਹੈ, ਤੂੰ ਆਪਣੀ ਤਿਆਰੀ ਰੱਖ, ਤੂੰ ਆਪਣੀ ਤਿਆਰੀ ਵਿੱਚ ਆਉਣਾ ਹੈ, ਪਰ ਜੋ ਉਹਨੂੰ ਭਾਏਗਾ ਉਹਨੂੰ ਹੀ ਉਹ ਚੁਣੇਗਾ, ਉਹਨੂੰ ਹੀ, ਜਿਵੇਂ ਸਵੰਬਰ ਹੁੰਦੇ ਸਨ ਪੁਰਾਣੇ ਸਮਿਆਂ ਦੇ ਅੰਦਰ, ਸਵੈ ਅੰਬਰ, ਭਾਵ ਜਿਹਦੇ ਵਿੱਚ ਆਪਣੇ ਵਰ ਨੂੰ ਜਾਂ ਆਪਣੀ ਵਧੂ ਨੂੰ ਆਪ ਚੁਣਨ ਦਾ ਹੱਕ ਹੁੰਦਾ ਸੀ, ਉਹਦੇ ਵਿੱਚ ਕੀ ਕੀਤਾ ਜਾਂਦਾ ਸੀ, ਜ਼ਿਆਦਾ ਕਰਕੇ ਇਹ ਰਾਜਿਆਂ ਮਹਾਰਾਜਿਆਂ ਦੇ ਪਰਿਵਾਰਾਂ ਵਿੱਚ ਹੁੰਦਾ ਸੀ ਕਿ ਆਪਣੇ ਸਵੈਮ ਆਪਣੇ ਆਪ ਆਪਣਾ ਸਾਥੀ ਚੁਣਨਾ, ਵਧੂ ਵੀ ਚੁਣ ਸਕਦੇ ਆ, ਵਰ ਵੀ ਚੁਣ ਸਕਦੇ ਆ, ਜ਼ਿਆਦਾ ਵਰ ਚੁਣਨ ਦਾ ਵਿਧਾਨ ਹੁੰਦਾ ਸੀ। ਪਰ ਕੀ ਕੀਤਾ ਜਾਂਦਾ ਸੀ ਵੀ ਜਦੋਂ ਵਰ ਚੁਣਨਾ ਹੈ ਉਦੋਂ ਵਰ ਚੁਣਨ ਦੇ ਲਈ ਸਾਰੇ ਰਾਜਿਆਂ ਦੇ ਰਾਜਕੁਮਾਰਾਂ ਨੂੰ ਸੱਦੇ ਪੱਤਰ ਦਿੱਤੇ ਜਾਂਦੇ ਸਨ, ਤੇ ਉਹ ਸਾਰੇ ਰਾਜਕੁਮਾਰ ਆਉਂਦੇ ਸਨ, ਤੇ ਵਧੂ ਜਿਹੜੀ ਹੁੰਦੀ ਸੀ ਕਿਸੇ ਰਾਜੇ ਦੀ ਪੁੱਤਰੀ, ਉਹ ਸਮਕਸ਼ ਉਹਦੇ ਆਉਂਦੇ ਸਨ, ਉਹ ਬੈਠਦੀ ਸੀ ਆਪਣੇ ਮਾਂ ਬਾਪ ਦੇ ਨਾਲ, ਫਿਰ ਉਹ ਆਪਣੇ ਗੁਣ, ਆਪਣੇ ਜੋ ਬਹਾਦਰੀ ਹੈ ਜਾਂ ਉਹਨਾਂ ਦੇ ਜੋ ਗੁਣ ਸਨ, ਲਿਆਕਤਾਂ ਸਨ, ਉਹ ਦਰਸਾਉਂਦੇ ਸਨ, ਵਿਖਾਉਂਦੇ ਸਨ, ਤੇ ਫਿਰ ਉਹਨਾਂ ਦੇ ਵਿੱਚੋਂ ਜੋ ਆਪਣੀ ਮਰਜ਼ੀ ਦੇ ਨਾਲ ਉਹ ਵਧੂ ਨੂੰ ਚੰਗਾ ਲੱਗਦਾ ਸੀ

ਗੁਰੂ ਸਾਹਿਬ ਨੇ ਕਿਹਾ ਉਹਦੇ ਅੰਦਰ ਇਹ ਵੀ ਬਖਸ਼ਿਸ਼ ਹੈ ਕਿ ਉਹਨਾਂ ਨੂੰ ਉਹ ਸਾਰਿਆਂ ਨੂੰ ਮੌਕਾ ਦਿੰਦਾ ਵੀ ਸਾਰੇ ਉਹਨੂੰ ਭਾਂਦੇ ਨੇ, ਬਸ ਤੂੰ ਅਰਦਾਸਾਂ ਕਰੀ ਜਾ ਇਸ ਗੱਲ ਦੀਆਂ ਜੋ ਗੁਰੂ ਸਾਹਿਬ ਜੀ ਨੇ ਬਾਣੀ ਚ ਕਿਹਾ ਨਾ, ਸਭ ਸੁਹਾਗਣ ਮਾਣ ਹੈ ਰਲੀਆਂ ਇੱਕ ਦੇਹੋ ਰਾਤ ਮੁਰਾਰੀ। ਹੇ ਵਾਹਿਗੁਰੂ, ਮੇਰੀ ਜੀਵਨ ਦੀ ਰਾਤ ਉਸ ਲਵੱਟਿਆਂ ਲੈਂਦਿਆਂ ਬਤੀਤ ਹੋ ਰਹੀ ਹੈ, ਤੂੰ ਕਿਰਪਾ ਕਰ ਇੱਕ ਰਾਤ ਮੇਰੇ ਗ੍ਰਹਿ ਵੀ ਆ, ਮੇਰੇ ਆਂਗਣ ਵਿੱਚ ਵੀ ਆ, ਤੇ ਜਿੱਦਣ ਤੂੰ ਮੇਰੇ ਆਂਗਣ ਵਿੱਚ ਆਏਗਾ ਹੇ ਵਾਹਿਗੁਰੂ, ਉਦਨ ਮੇਰਾ ਆਂਗਣ ਮੇਰਾ ਵਿਹੜਾ ਜਿਹੜਾ ਹੈ ਤੇਰੇ ਨਾਲ ਸ਼ੋਭਾ ਪਾਏਗਾ। ਜੇ ਤੂੰ ਵਕਤ ਹੈ ਅੰਗਣਾ ਹਬ ਧਰਤ ਸੁਹਾਵੀ ਹੋਏ, ਜੇ ਤੂੰ ਆ ਜਾਏ, ਪੰਚਮ ਪਾਤਸ਼ਾਹ ਜੀ ਦਾ ਮਾਰੂ ਦੱਖਣੇ ਕੀ ਵਾਰ ਦਾ ਸਲੋਕ ਹੈ, ਹੇ ਪਰਮਾਤਮਾ ਜੇ ਤੂੰ ਵਕਤ ਹੈ ਅੰਗਣਾ ਹਬ ਧਰਤ ਸੁਹਾਵੀ ਹੋਏ, ਮੇਰਾ ਸਾਰਾ ਵਿਹੜਾ ਸੋਹਣਾ ਬਣ ਜਾਏ ਜੇ ਤੂੰ ਕਿਤੇ ਆ ਜਾਏ। ਹਿੱਕਸ ਕੰਤੈ ਬਾਹਰੀ ਬਾਹਰੇ ਮੈਂਡੀ ਵਾਤ ਨਾ ਪੁੱਛੇ ਕੋਈ, ਹੇ ਵਾਹਿਗੁਰੂ ਤੇਰੇ ਤੋਂ ਬਿਨਾ ਮੇਰੀ ਵਾਤ ਕਿੰਨੇ ਪੁੱਛਣੀ, ਇਸ ਕਰਕੇ ਮੈਨੂੰ ਵੀ ਮਿਲ ਪਵੋ, ਮੈਨੂੰ ਵੀ ਦੀਦਾਰ ਦੇ। ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮਲ, ਜੇ ਤੂੰ ਮੇਰਾ ਵਿਹੜਾ ਮਲ ਕੇ ਬਹਿ ਜਾਏ ਮੇਰੇ ਘਰ ਆ ਜਾਏ, ਮੇਰੇ ਲਈ ਸਾਰੀਆਂ ਚੀਜ਼ਾਂ ਹੀ ਸੁਹਾਵਣੀਆਂ ਬਣ ਜਾਣ, ਮੈਨੂੰ ਕੋਈ ਚੀਜ਼ ਮਾੜੀ ਨਾ ਲੱਗੇ, ਹਰ ਚੀਜ਼ ਜਿਹੜੀ ਹੈ ਮੇਰੇ ਅੰਗ ਜਿਹੜੇ ਨੇ ਉਹ ਖੁਸ਼ੀ ਦੇ ਵਿੱਚ ਝੂਮਣ ਲੱਗ ਜਾਣ। ਪਰ ਜੇ ਤੈਨੂੰ ਮੈਂ ਭਾ ਜਾਵਾਂ, ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਨਾਨਕ ਜੋ ਪ੍ਰਭ ਭਾਣਿਆ ਸੱਚੇ ਦਰ ਸੋਹਨ, ਉਹੀ ਸੱਚੇ ਦੇ ਦਰ ਤੇ ਸ਼ੋਭਦੀਆਂ ਨੇ, ਸ਼ੋਭਾ ਪਾਉਂਦੀਆਂ ਜੀਵ ਆਤਮਾ ਜਿਹੜੀਆਂ ਪਰਮਾਤਮਾ ਨੂੰ ਭਾ ਗਈਆਂ, ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਇਹ ਔਗਣ ਕੱਢ ਦਿੱਤਾ ਜੋ ਉਸ ਪਰਮਾਤਮਾ ਨੂੰ ਭਾਂਦਾ ਨਹੀਂ। ਜੋ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨਾ, ਕਿਵੇਂ ਕਿਵੇਂ ਭਾਵਾਂ, ਕਿਵੇਂ ਪਿਆਰੀ ਲੱਗਾਂ, ਤੇ ਗੁਰੂ ਸਾਹਿਬ ਜੀ ਕਹਿੰਦੇ ਸ਼ਿੰਗਾਰੋ ਕਰ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤਲਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹੇ ਕਿਵੇਂ ਧਨ ਜੀਵ ਆਤਮਾ ਉਸ ਪਰਮਾਤਮਾ ਦੀ ਸੇਜਾ ਤੇ ਜਾਏ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ। ਦਤਾਰ ਪਿਤਾ ਜੀ ਕਹਿੰਦੇ ਭੈਕੀਆਂ ਕਰ ਸਾਲਾਈਆਂ ਨੈਣੀ ਭਾਵਕਾ ਕਰ ਸਿਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸੋ ਧਰੇ ਪਿਆਰੋ। ਕਹਿੰਦੇ ਭਾਵ ਦਾ ਸ਼ਿੰਗਾਰ ਕਰ, ਖਿਮਾ ਦਾ ਸ਼ਿੰਗਾਰ ਕਰ, ਗੁਣਾਂ ਦਾ ਸ਼ਿੰਗਾਰ ਕਰ, ਜਿਹਬਾ ਮਣੀਆਂ ਮੰਤ। ਬਾਬਾ ਫਰੀਦ ਜੀ ਕਹਿੰਦੇ ਇਹ ਤੇਰਾ ਸ਼ਿੰਗਾਰ ਹੋਵੇ, ਇਹ ਤ੍ਰੈ ਭੈਣੇ ਵੇਸ਼ ਕਰ ਤਾਂ ਵਸ ਆਵੀ, ਕੰਤੋ ਵਾਹਿਗੁਰੂ ਪਰਮਾਤਮਾ ਵਸ ਆ ਜਾਂਦਾ, ਹੋਰ ਕੋਈ ਤਰੀਕਾ ਨਹੀਂ। ਜਿਵੇਂ ਇੱਕ ਔਰਤ ਦੁਹਾਗਣ ਬਿਰਤੀ ਦੀ ਹੋਵੇ ਨਾ, ਉਹ ਗੁਣਾਂ ਤੋਂ ਹੀਣੀ ਹੋ ਕਰਕੇ ਟੂਣਿਆਂ ਦੇ ਨਾਲ ਆਪਣੇ ਸਾਈ ਨੂੰ ਵਸ ਕਰਨਾ ਚਾਹੁੰਦੀ ਹੈ, ਇਸੇ ਤਰ੍ਹਾਂ ਅਧਿਆਤਮਕ ਵਿੱਚ ਜਿਹੜੀ ਜੀਵ ਆਤਮਾ ਹੁੰਦੀ ਹੈ ਨਾ, ਉਹ ਚਾਹੁੰਦੀ ਵੀ ਮੈਂ ਭਗਤੀ ਨਾ ਕਰਾਂ, ਵੈਰਾਗੀ ਨਾ ਹੋਵਾਂ, ਗਿਆਨਵਾਨ ਨਾ ਹੋਵਾਂ, ਮੈਂ ਕਰਮ ਕਾਂਡ ਕਰਕੇ ਰੱਬ ਨੂੰ ਵਸ ਕਰ ਲਵਾਂ। ਇਹ ਕਰਮ ਕਾਂਡ ਧਰਮ ਦੇ ਟੂਣੇ ਸਮਝੋ। ਜਿਵੇਂ ਕੋਈ ਔਰਤ ਟੂਣੇ ਕਰਕੇ ਸੋਚੇ ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵਚਨ, ਕਾਮਣ ਕਾਮਣ ਆਰੀਏ, ਦੋ ਸ਼ਬਦ ਇੱਕ ਹੀ ਸ਼ਬਦ ਹੈ ਪਰ ਅਰਥ ਵੱਖਰੇ ਨੇ। ਕਾਮਣ ਦਾ ਅਰਥ ਹੋ ਗਿਆ ਹੇ ਔਰਤੇ, ਕਾਮਣ ਆਰੀਏ ਦਾ ਅਰਥ ਹੈ ਟੂਣੇ ਹਾਰੀਏ, ਕੀਤੋ ਕਾਮਣ ਕੰਤ ਪਿਆਰੇ, ਤੂੰ ਆਪਣੇ ਕੰਤ ਨੂੰ ਵਸ ਕਰਨ ਦੇ ਲਈ ਕਿਹੋ ਜੇ ਸ਼ੜਯੰਤਰ ਰਚੇ। ਜੰਮੇ ਸਾਈ ਵਿਸਾਰਿਆ ਵੀ ਆਹਾਂ ਮਾਂ ਪਿਓ ਵਿਸਾਰੇ, ਵੱਖ ਹੋਆ ਪੁੱਤ ਰੰਨ ਲੈ ਮਾਂ ਪਿਓ ਦੇ ਉਪਕਾਰ ਵਿਸਾਰੇ। ਕਹਿੰਦੇ ਸਾਰੇ ਉਪਕਾਰ ਹੀ, ਇਹ ਆਪਾਂ ਸੰਸਾਰੀ ਜੀਵਨ ਵਿੱਚ ਵੀ ਵੇਖਦੇ ਹਾਂ ਤੇ ਇਹ ਧਰਮ ਦੇ ਜੀਵਨ ਵਿੱਚ ਵੀ ਹੈ ਕਿ ਇਹ ਮਨੁੱਖ ਜਿਹੜਾ ਹੈ ਪਰਮਾਤਮਾ ਰੂਪੀ ਪਤੀ ਨੂੰ ਭੁੱਲ ਕੇ ਮਾਇਆ ਰੂਪੀ ਪਤਨੀ ਦੇ ਨਾਲ, ਅਗਿਆਨਤਾ ਰੂਪੀ ਪਤਨੀ ਦੇ ਨਾਲ ਪ੍ਰੇਮ ਪਾ ਲੈਂਦਾ ਹੈ ਤੇ ਸੋਚਦਾ ਹੈ ਉਹ ਮਾਇਆ ਅਨੇਕਾਂ ਤਰ੍ਹਾਂ ਦੇ ਟੂਣੇ ਜੀਵ ਆਤਮਾ ਤੇ ਕਰਦੀ ਹੈ ਵੀ ਇਹਨੂੰ ਵਸ ਕਰ ਲਵਾਂ। ਜੰਮੈ ਸਾਈ ਵਿਸਾਰਿਆ, ਜੰਮਿਆ ਰੱਬ ਵਿਸਰਿਆ ਤੇ ਉਸ ਤੋਂ ਬਾਅਦ ਵਿਆਹ ਮਾਂ ਪਿਓ ਵਿਸਾਰੇ, ਵਿਆਹ ਹੋਣ ਤੋਂ ਬਾਅਦ ਮਾਂ ਪਿਓ ਵਿਸਰ ਜਾਂਦੇ ਨੇ। ਵੱਖ ਹੋਆ ਪੁੱਤ ਰੰਨ ਲੈ, ਭਾਈ ਗੁਰਦਾਸ ਨੇ ਬੜੇ ਠੇਠ ਸ਼ਬਦ ਵਰਤੇ, ਕਹਿੰਦੇ ਪੁੱਤਰ ਆਪਣੀ ਰੰਨ ਲੈ ਕੇ ਔਰਤ ਲੈ ਕਰਕੇ ਉਹ ਕਹਿੰਦੀ ਨਹੀਂ ਰਹਿਣਾ ਨਾਲ, ਵੱਖ ਹੋ ਜਾਂਦਾ। ਮਾਂ ਪਿਓ ਦੇ ਉਪਕਾਰ ਵਿਸਾਰੇ, ਮਾਂ ਪਿਓ ਦੇ ਤੇ ਉਪਕਾਰ ਹੀ ਵਿਸਰ ਗਏ ਜਿਨ੍ਹਾਂ ਨੂੰ ਇੰਨਾ ਚਾਅ ਸੀ। ਉਹ ਕਹਿੰਦੇ ਮਾਂ ਪਿਓ ਸਮਾਉਂਦੇ ਨਹੀਂ, ਜਦੋਂ ਪੁੱਤਰ ਦੀ ਕੁੜਮਾਈ ਹੋਈ, ਸਿਰਫ ਕੁੜਮਾਈ ਹੁੰਦੀ ਹੈ ਤੇ ਕਹਿੰਦੇ ਮਾਂ ਪਿਓ ਦੇ ਅੰਗ ਨਾ ਮਾਵਣ ਮਾਂ ਪਿਓ ਵਾਰੇ, ਪੁੱਤਰ ਦੀ ਕੜਮਾਈ ਹੋਈ ਅੰਗ ਨਾ ਮਾਵਣ ਮਾਂ ਪਿਓ ਵਾਰੇ, ਕਿ ਮਾਂ ਪਿਓ ਦੇ ਅੰਗਾਂ ਦੇ ਵਿੱਚ ਖੁਸ਼ੀ ਨਹੀਂ ਸਮਾਉਂਦੀ। ਪਰ ਦਿਨ ਥੋੜੀ ਲੰਘਦੇ ਨੇ, ਕਹਿੰਦੇ ਉਹ ਉਪਕਾਰ ਹੀ ਵਿਸਾਰ ਦਿੰਦਾ। ਇਹਦਾ ਭਾਵ ਇਹ ਹੈ ਕਿ ਜੀਵਨ ਦੇ ਅੰਦਰ ਜੇ ਅਗਿਆਨਤਾ ਹੈ, ਕਰਮ ਕਾਂਡ ਨੇ, ਜੀਵਨ ਦੇ ਅੰਦਰ ਜੇ ਅਬਵੇਕੀ ਹੈ ਮਨੁੱਖ, ਉਹ ਆਪਣੇ ਜੀਵਨ ਦੀ ਰਾਤ ਦੇ ਵਿੱਚ ਸਦਾ ਦੁਖੀ ਹੁੰਦਾ ਹੈ, ਉਹਨੂੰ ਵਾਹਿਗੁਰੂ ਪਿਆਰ

ਕਹਿੰਦਾ ਜਿਸ ਨੇ ਆਪਣੇ ਜੀਵਨ ਦੇ ਅੰਦਰ ਗੁਣਾਂ ਨੂੰ ਧਾਰਨ ਕਰ ਲਿਆ ਤੇ ਉਹ ਗੁਣਾਂ ਦੇ ਨਾਲ ਤਰਲੇ ਕੀਤੇ ਤੇ ਗੁਰੂ ਸਾਹਿਬ ਫਿਰ ਉਸ ਜੀਵ ਆਤਮਾ ਸ਼ਿੰਗਾਰੀ ਹੋਈ ਆਤਮਾ ਦੇ ਉੱਤੇ ਆਪਣੀ ਨਜ਼ਰ ਪਾ ਕੇ ਉਹਨੂੰ ਪ੍ਰਵਾਨ ਕਰ ਲੈਂਦਾ। ਉਹ ਫਿਰ ਜੀਵ ਆਤਮਾ ਰੱਬ ਦੇ ਘਰ ਅੰਦਰ ਸਦਾ ਸੁਹਾਗਣ ਬਣ ਕੇ ਵਿਚਰਦੀ ਹੈ, ਰਹਿੰਦੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਹਨਾਂ ਪਾਵਨ ਸਲੋਕਾਂ ਵਿੱਚ ਇਹ ਕਿਰਪਾ ਕੀਤੀ ਹੈ। ਰਹਿੰਦੀ ਪੌੜੀ ਦੀ ਵਿਚਾਰ ਆਪਾਂ ਕੱਲ ਕਰਾਂਗੇ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਗਤੀਆਂ ਭਾਈ ਗੁਰਦਾਸ ਜੀ ਦੀ ਸਾਰੇ ਰਲ ਕੇ ਬੋਲਿਓ। ਜਿਨ੍ਹਾਂ ਕੋਲ ਮਾਂ ਹੈ ਕਰਮਾਂ ਵਾਲਾ ਹੈ, ਜਿਨ੍ਹਾਂ ਕੋਲ ਮਾਂ ਤੇ ਪਿਓ ਨੇ ਇੰਜ ਜਾਣੋ ਹਲੇ ਵੀ ਮੌਕਾ ਹੈ। ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਵੱਡਾ ਬਣ ਕੇ ਅਮੀਰ ਬਣ ਕੇ ਲੋਕਾਂ ਦੀ ਤੇ ਸੇਵਾ ਕਰਦਾ ਹੈ, ਪਰ ਮਾਂ ਬਜ਼ੁਰਗ ਪਿਓ ਨੂੰ ਕਦੇ ਪੁੱਛਦਾ ਨਹੀਂ। ਭਾਈ ਗੁਰਦਾਸ ਜੀ ਨੇ ਭਾਈ ਸਾਹਿਬ ਜੀ ਭਾਈ ਨਵਨੀਤ ਸਿੰਘ ਜੀ ਹੁਣੇ ਬਚਨ ਸੁਣਾ ਕੇ ਗਏ, ਕਹਿੰਦੇ ਨੇ ਜਿਹੜਾ ਮਾਂ ਪਿਓ ਨੂੰ ਨਹੀਂ ਪੁੱਛਦਾ ਜਿੰਨੇ ਮਰਜ਼ੀ ਲੰਗਰ ਲਾ ਲਵੇ, ਬਾਬਾ ਨਾਨਕ ਵੀ ਉਹਨਾਂ ਨੂੰ ਪਰਵਾਹ ਨਹੀਂ। ਇਸੇ ਕਰਕੇ ਸ਼ਾਇਦ ਦੂਸਰਾ ਰੱਬ ਮਾਂ ਪਿਓ ਨੂੰ ਮਹਾਰਾਜ ਨੇ ਆਖਿਆ ਵੀ ਉਹ ਵੀ ਰੱਬ ਵਰਗੇ ਨੇ, ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੀਆਂ ਅਸੀਸਾਂ ਵਿੱਚ ਵੀ ਨਿਰੰਕਾਰ ਦੀ ਬਖਸ਼ਿਸ਼ ਨਜ਼ਰ ਆਉਂਦੀ ਹੈ। ਉਹ ਗੱਲ ਵੱਖਰੀ ਹੈ, ਮਾਂ ਪਿਓ ਕਈ ਵਾਰੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਕੇ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਸਤਸੰਗ ਕਰਨ ਵਾਲੇ ਪੁੱਤਰ ਜਾਣਦੇ ਨੇ ਦਿਲ 'ਚ ਇਹਨਾਂ ਦੇ ਕੁਛ ਨਹੀਂ, ਉਹ ਰਜ ਰਜ ਕੇ ਅਸੀਸਾਂ ਲੈਂਦੇ ਨੇ। ਸਤਿਗੁਰੂ ਕਹਿ ਰਹੇ ਨੇ ਹਲੇ ਵੀ ਮੌਕਾ ਹੈ, ਮਾਂ ਪਿਓ ਦੀਆਂ ਅਸੀਸਾਂ ਲੈ ਲਿਓ ਰਜ ਰਜ ਕੇ। ਦੁਨੀਆਂ ਵਿੱਚ ਹਰ ਚੀਜ਼ ਰਿਪੀਟ ਹੋ ਜਾਂਦੀ ਹੈ, ਦੁਬਾਰਾ ਮਿਲ ਜਾਂਦੀ ਹੈ, ਪਰ ਮਾਂ ਨਹੀਂ ਪਿਓ ਨਹੀਂ। ਜਿਨ੍ਹਾਂ ਨੇ ਮਾਂ ਪਿਓ ਦੀਆਂ ਅਸੀਸਾਂ ਲਈਆਂ ਸਤਿਗੁਰੂ ਕਹਿੰਦੇ ਨੇ ਉਸ ਘਰ ਵਿੱਚ ਹੀ ਗੁਰੂ ਦਾ ਵਾਸਾ ਹੈ, ਨਹੀਂ ਤੇ ਜਿਨ੍ਹਾਂ ਨੇ ਮਾਂ ਪਿਓ ਦੀ ਬਾਤ ਨਹੀਂ ਪੁੱਛੀ, ਜਿੰਨੀ ਮਰਜ਼ੀ ਸੇਵਾ ਕਰ ਲਓ, ਜਿੰਨੇ ਮਰਜ਼ੀ ਲੰਗਰ ਲਾ ਲਓ, ਜਿੰਨੇ ਮਰਜ਼ੀ ਕੰਬਲ ਬਿਸਤਰੇ ਵੰਡ ਲਓ, ਕੁਝ ਵੀ ਨਹੀਂ, ਲੋਕ ਦਿਖਾਵਾ ਬਣ ਜਾਏ।

ਰੀਲ ਤੇ ਰੀਅਲ। ਭਾਈ ਸਾਹਿਬ ਜੀ ਬੇਨਤੀ ਕਰਦੇ ਕਰਕੇ ਗਏ ਨਾ, ਧਰਮ ਦਾ ਚੋਲਾ ਪਾ ਲੈਣਾ ਇਹ ਰੀਲ ਹੈ, ਪਰ ਰੀਅਲ ਲਾਈਫ ਕੀ ਕਰਦੀ ਹੈ ਉਹ ਮਹਾਰਾਜ ਦੇ ਦਰ ਤੇ ਪ੍ਰਵਾਨ ਹੋ ਜਾਏਗੀ। ਕਹਿੰਦੇ ਨੇ ਜੋ ਬੀਜੇਗਾ ਅੱਜ ਨਹੀਂ ਤੇ ਕੱਲ ਵਾਪਸ ਮਿਲੇਗਾ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ। ਸੱਚੇ ਪਾਤਸ਼ਾਹ ਤੇਰੇ ਨਾਮ ਵਿੱਚ ਹੀ ਸਾਰਾ ਕੁਝ ਹੈ, ਬਾਕੀ ਸਾਰਾ ਕੁਝ ਝੂਠ ਹੈ। ਸਤਿਗੁਰੂ ਕਹਿ ਰਹੇ ਨੇ ਜੀਣਾ ਵੀ ਝੂਠ ਹੈ, ਸੱਚ ਕੀ ਹੈ, ਮਰਨਾ ਸੱਚ ਹੈ। ਬੜੀ ਪਿਆਰੀਆਂ ਪੰਗਤੀਆਂ, ਮਿਲ ਕੇ ਗਾਇਓ ਕਰਿਓ ਕਿ

ਸੁਭਾਗਿਆ ਤੁਮਰੇ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਹੁਣੀ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜਿਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਧਰਮ ਨਿਹਾਰਿਆ ਸਿੱਖੀ ਕੇ ਸਾਸ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਭ ਤਾਂ ਤਾਂ ਰਿਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਤ ਕੇ ਪਾਏ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨ ਲਈ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਵੱਧ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵ ਸਹਿਜ ਪਾਠ ਅਤੇ ਅਰਦਾਸ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਬੀਬੀ ਹਰਪਦ ਦੀਪ ਕੌਰ ਰਤੀਆ ਗੁਰੂ ਘਰ ਵਾਸਤੇ $501 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਮਹਾਰਾਜ ਜੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਗੁਰਬਾਣੀ ਦੇ ਪਾਠ ਕਰਦੀਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਇਸੇ ਤਰ੍ਹਾਂ ਆਪਣੀ ਨਾਮ ਬਾਣੀ ਨਾਲ ਜੋੜੀ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬੋਸ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਦਾਖੀ ਕਰਤੀ ਕਾ ਹੋਏ ਵਿਚਾਰੋ ਤਿਤ ਗੁਰ ਗਾਵ ਸੋਹਿਲਾ ਸਿਵਰੋ ਸਿੱਧਣ ਹਾਰੋ ਤੁਮ ਗਾਵ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਭਾਲਿਆ ਨੂੰ ਦੇਖੇਗਾ ਦੇ ਬਣਹਾਰ ਤੇਰਾ ਦਾਨ ਕਿਮਤ ਨਾ ਪਵੇ ਤਿਸ ਦਾਤੇ ਕਮਲ ਸੁਮਾਰ ਸੰਬਤ ਸ਼ਾਹ ਲਿਖਿਆ ਬਿਲ ਕਿਰਪਾ ਵੋ ਤੇਰ ਦੇਹੋ ਸਨ ਅਸੀਸਣੀਆਂ ਜੋ ਹੋਵੇ ਸਾਹਿਬ ਸ਼

తారక మండల జనకమూర్తి తూపు మండయాలలో పవన చబురు కరి సగల బనరాయ్ ఫులంత జ్యోతి కేసీ ఆరతి హోయ పవఖనందా తేరి ఆరతి నహతా శబ్ద వాజంత పేరి రహావ్ సహస్తవ నయన నన్నైన హై తోహి కో సహస్ మూడిత ననైక తోహి సహస్ పద విమల ననైక పద గంధ విన్న సహస్ సబ్ గంధ విజలత మోహి సబ్ మే జ్యోత జ్యోత హై సోయి ਜਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੁਵਰਤੀ ਹੋਏ ਅਰ ਚਰਨ ਕਮਲ ਕ੍ਰਾਂਤ ਲੋਭਿਤ ਮਨੋਨ ਦੇ ਨਮ ਹੋਇਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਇ ਵਰਸਾ ਰਾਗ ਓਡ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸ਼ਾਕਤ ਹਰ ਰਸਾਦ ਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲੈ ਤੂੰ ਮੈਂ ਦੁਖ ਪਾਵੈ ਜਮਕਾਲ ਸਹਿਸਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਕੰਡਾ ਹੇ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਪੁਨ ਵੱਡਾ ਹੇ ਜਨ ਨਾਨਕ ਨਾਮ ਦਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਔਡ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾੜ ਚਲੋ ਹਰ ਲਹਾ ਗਵ ਸੁਨ ਸੁਹੇਲਾ ਔਦ ਕਟੈ ਦਿਨ ਸ਼ਰਣਾਰੇ ਮਨ ਗੁਰ ਮਿਲ ਕਾਜ ਸਵਰੇ ਲਹਾਉ ਇਹੋ ਸੁਨ ਸਰਬ ਕਰ ਸੁਨ ਸਿਮੈ ਤਰੋ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਬ ਇਹੋ ਦਸ ਅਕਤ ਕਥਾ ਤਿਨ ਜਾਨੀ ਜਾਕੋ ਆਸ਼ੋ ਬਿਹਾਜੋ ਹਰ ਗੁਰ ਤੇ ਮਨ ਬਸੇਦਾ ਨਿਜ ਕਰ ਮਹਿਲ ਬਾਬੋ ਸੁਖ ਸਹਿਜੇ ਬਹੁਤ ਨ ਹੋਏ ਗੁਫੇਦਾ ਅੰਤਰ ਜਾਮੀ ਬੁਰਖ ਵਿਦਾਤੇ

ਵਾਹਿਗੁਰੂ ਜੀ ਕੀ ਫਤਿਹ। ਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਕਹੋ ਨਾਨਕ ਸਭ, ਕੋਈ ਨਾਉ ਨ ਜਾਣੇ। ਬੋਲੋ ਜੀ, ਬੋਲੋ ਜੀ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਿੰਗ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜੇ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌਨੀ ਦਾਵੇ ਤਾਏ, ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ। ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਨ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਦਾਤਾ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਨਿਹਾਲ ਕੀਤਾ ਹੈ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ, ਗੁਰੂ ਗਰੀਬ ਨਿਵਾਜ ਆਪ ਜੀ ਦੇ ਦਰ ਕਰਦੇ ਟਹਿਲੀਏ ਕੀਰਤਨੀਏ, ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਬਖਸ਼ ਲੈਣਾ, ਆਪਣਾ ਨਾਮ ਬਖਸ਼ਿਸ਼ ਕਰਨਾ, ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਣਾ। ਦਾਤਾ ਜੀ ਸਭ ਦੇ ਘਰਾਂ ਵਿੱਚ ਸੁੱਖ ਵਰਤਾਇਓ, ਤਾਲਮੇਲ ਬਣਾ ਕੇ ਰੱਖਿਓ, ਰਹਿਣ ਆਈਏ ਸੁਖਮਈ ਬਤੀਤ ਹੋਵੇ। ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ, ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ, ਸੁਖ ਹੋਵੇ।

नानक चाव एहो नानक हम अव गुण परे एक गुण नाही अमृत छाड़ बिखे बिख

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਮਿਹਰਾਮਤ ਕੀਤੀ ਹੈ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ ਜੋ ਸਤਿਗੁਰਾਂ ਦੇ ਪਾਵਨ ਅੰਗ 741 ਉੱਪਰ ਸੁਭਾਏਮਾਨ ਹਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸੂਹੀ ਰਾਗ ਅੰਦਰ ਅੱਜ ਦਾ ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਜਿਹਦੇ ਵਿੱਚ ਇਹ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਜਿਸ ਗੁਰੂ ਦੀ ਬਦੌਲਤ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਛੇਤੀ ਆਉਂਦਾ ਹੈ, ਜਿਸ ਗੁਰੂ ਦੀ ਬਦੌਲਤ ਸਦਾ ਹੀ ਪਰਿਪੂਰਨ ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ, ਐਸੇ ਗੁਰੂ ਤੋਂ ਮੈਂ ਸਦਾ ਹੀ ਵਾਰਨੇ ਬਲਿਹਾਰ ਨਹੀਂ ਜਾਵਾਂ, ਐਸੇ ਗੁਰੂ ਦੇ ਉੱਪਰੋਂ ਮੈਂ ਆਪਣਾ ਆਪਾ ਵਾਰ ਦਿਆਂ, ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਉਪਦੇਸ਼ ਅੰਦਰ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਹੈ। ਨਾਲ ਹੀ ਅੱਜ ਜੋ 27 ਤਰੀਕ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰੇ ਸਾਹਿਬਾਨਾਂ ਵਿੱਚੋਂ ਸਭ ਤੋਂ ਪਹਿਲੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤਿੰਨਾਂ ਦਾ ਜਨਮ ਦਿਹਾੜਾ ਹੈ। ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਦੀ ਧਰਤੀ 'ਤੇ ਸੰਨ 1661 ਈਸਵੀ ਦੇ ਅੰਦਰ ਹੋਇਆ। ਸਤਿਗੁਰੂ ਦਤਾਰ ਪਿਤਾ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਸਿੱਖੀ ਉਹਨਾਂ ਨੂੰ ਆਪਣੇ ਪੁਰਖਿਆਂ ਤੋਂ ਪ੍ਰਾਪਤ ਹੋਈ। ਜਿਸ ਵਕਤ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਨੇ ਉੱਠ ਕੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਸੀ ਅਤੇ ਦਇਆ ਰਾਮ ਤੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਹੁਲ ਦੇ ਕਰਕੇ ਉਹਨਾਂ ਨੂੰ ਦਇਆ ਸਿੰਘ ਬਣਾਇਆ। ਉਹ ਪੰਜ ਪਿਆਰੇ ਸਾਹਿਬਾਨਾਂ ਤੋਂ ਸਭ ਤੋਂ ਪਹਿਲੇ ਜਾਂ ਇਉਂ ਕਹਿ ਲਈਏ ਪੰਜ ਪਿਆਰੇ ਸਾਹਿਬਾਨਾਂ ਦੇ ਜਥੇਦਾਰ ਸਨ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਨਾਲ ਹੀ ਉਹ ਬਹੁਤ ਲੰਬੇਰਾ ਸਮਾਂ ਰਹੇ। ਆਨੰਦਪੁਰ ਦਾ ਵਿਛੜਨਾ, ਚਮਕੌਰ ਦੀ ਗੜੀ ਦੇ ਵਿੱਚੋਂ ਸਤਿਗੁਰਾਂ ਦੇ ਨਾਲ ਜਾਣਾ, ਫਿਰ ਸਾਰਾ ਸਫ਼ਰ ਉਹਨਾਂ ਨੇ ਦਤਾਰ ਪਿਤਾ ਜੀ ਦੇ ਨਾਲ ਕੱਟਿਆ, ਅਖੀਰ ਨਾਦੇੜ ਦੀ ਧਰਤੀ 'ਤੇ ਜਾ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਤੋਂ ਉਹਨਾਂ ਆਗਿਆ ਲਈ ਅਤੇ 1708 ਈਸਵੀ ਅੰਦਰ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗੁਰੂ ਚਰਨਾਂ ਵਿੱਚ ਸਦੀਵ ਕਾਲ ਦੇ ਲਈ ਲਵਲੀਨ ਹੁੰਦੇ ਨੇ। ਸਾਰੀ ਉਮਰ ਉਹਨਾਂ ਨੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਮਰਪਿਤ ਕੀਤੀ ਸੀ। ਐਸੇ ਭਾਈ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ। ਸੋ ਸਾਰੀਆਂ ਸੰਗਤਾਂ ਨੂੰ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਾਹਿਬ ਜੁੜੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆ ਰਹਿ ਦੂਦ ਭਰ ਜੋਗਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲੇ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤਪ੍ਰੀ ਸੁਤਪ੍ਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵ ਕਮੁੱਲਾ ਜੇ ਪ੍ਰਸਾਦ ਭੋਗੈ ਸਬਰ ਸਾ ਸੁਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨਿ ਤਰਸਨਾ ਤਿਸੈ ਤਿਆਗਵਰ ਸੰਗ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਹਿਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰ ਗਹਿਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਓ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਤੰਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਸੁਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕਿਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੀ ਤਰੈ ਅਥਾਹ ਜਾ ਕੇ ਅੰਤਰ ਬਸੈ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਦ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸਕਹੀਐ ਤੋ ਸਮਝੈ ਭੂਰਾ ਕਹਾ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂ ਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾ ਸੁਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰਮ ਤੂੰ ਠਾ

ਦਵਾਈ ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੂਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਾਹ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਸਾਹੂ ਆਪਣੀ ਦੇਰਾ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੁ ਲੇ ਅਗਿਆਨੀ ਮਨ ਰੂਸ ਕਰੇ ਆਪਣੀ ਬਰਤੀ ਤਾਪ ਹੀ ਖੂਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸਤ ਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕਿ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾਕੋ ਹਾਥ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂਮੂ ਅਭਿਮਾਨ ਮਿਥਿਆ ਪਸੂ ਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰਹਿ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਖ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ

ਚਰਜ ਬਿਸਮਾਤ, ਤਿਨ ਦੇਖਿਆ ਜਿਸ ਆਪ ਦਿਖਾਈ, ਨਾਨਕ ਤਿਸ ਜਨ ਸੂਝੀ ਪਾਈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸਨ ਤਰ ਮਾਹੀ, ਚਾਰ ਕੁੰਟ ਦੈ ਦਿਸੇ ਸਮਾਹੀ, ਤਿਸ ਤੇ ਭਿੰਨ ਨਹੀਂ ਕੋਠਾਉ। ਗੁਰਪ੍ਰਸਾਦ ਨਾਨਕ ਸੁਖ ਪਾਉ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋ ਨ ਕਬਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਿਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਥਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਭੇਖਣ ਸਭ ਬ੍ਰਹਮੋ, ਸੰਤ ਜਨਾ ਕੈ ਹਿਰਦੈ ਸਭ ਧਰਮੋ, ਸੰਤ ਜਨਾ ਸੁਨੈ ਸੁਭ ਬਚਨ, ਸਰਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਕੱਚ ਸਿ ਆਪ ਜਿਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤਾ ਵਰਤਾਰਾ, ਸਰਬ ਨੈਨਾ ਭੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਨਾ। ਆਵਣ ਜਾਣੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੈ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੁ ਆਪੇ ਕਹਿ। ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ, ਇਸਤੇ ਹੋਏ ਸੁਨਾ ਹੀ ਬੁਰਾ, ਓਰੈ ਕਹੋ ਕਿਨੈ ਕਛ ਕਰਾ, ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਬੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਜਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਕਿਉ ਜਾਣ। ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਵ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਛਿੰਦ, ਆਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਹਰ ਧਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੂ ਜੀਉ, ਗੁਣ ਗੋਬਿੰਦ ਅੰਮ੍ਰਿਤ ਰਸ ਪੀਉ, ਚਿਤਵੋ ਨਾਰਾਇਣ ਏਕੇ ਗੁਰੂ ਬਜਾ ਕੇ ਰੰਗ, ਨੇ ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਵਾਰੰਗਵਾਰ, ਨਾਨਕ ਜੀ ਕਾ ਹੈ ਆਧਾਰ, ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲ ਏ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਖੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਨਾਹਤ ਵਾਜੈ, ਸੁਣ ਸੁਣਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਗਏ ਬੈਰ ਭਏ ਸਭ ਰੈਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ,
हाल जंजाल विकारते रहते, राम नाम सुन रसना कहते, कर प्रसाद दया प्रवतारी, नानक निभे खेप हमारी। प्रभु की उस्तुत करो संत मीत, सावधान एकाग्र चीत, सुखमनी सहज गोविंद गुण नाम, जिस मन बसै सो होत निदान, सर्व इच्छा दा की पूर्ण होए, प्रधान प्रगट सब लोए, सब थे उच पाए स्थान, बहुर न होवे आवन जान, हर तन खाट चले जिन सोए, नानक जिसे प्राप्त होए, खेम शांत रिद नव निद बुद्ध ज्ञान सर्व तै सिद्ध, विद्या तब योग प्रभ ध्यान, ज्ञान श्रेष्ठ उत्तम स्नान, चार पदार्थ कमल प्रगास, सब कहमत सब ते उदास, सुंदर चतुर तत्व का बेता, समदर्शी एक दृष्टिता, ये फल तिस जन कै मुख भनी, गुरु नानक नाम वचन मन सुने, एहो निदान जपै मन कोए, सब युग मैं ताकी गत होए, गुण गोविंद नाम धुन बाणी, सिमरत शास्त्र वेद बखानी, सगल मतांत केवल हर नाम, गोविंद भगत कै मन विश्राम, कोट अपराध साध संग मिटै, संत कृपा ते जम ते छुटै, जा कै मस्तक करम प्रपाए, साध सर नानक ते आए, जिस मन बसै सुनै लाए प्रीत, तिस जन आवै हर प्रभ चीत, जन मरण ताका दुख निवारै, दुर्लभ देहे तत्काल उदारै, निर्मल शोभा अमृता की बानी, एक ना मन महेश मानी, दुख रोग बिन से पै परमु, साध नाम निर्मलता के कर्म, सब ते उच

ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਹੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅਗੈ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਾ ਕਹਿਣ ਕਤੇਬਾ ਅਸੁਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਬਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜਿਤ ਸਮਨ ਹੋਣਾ ਵਿਸਰਾ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋਧ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਤੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇ

ਤੇ ਕਹਿ ਕਹਿ ਉਠ ਉਠ ਜਾਹੇ। ਇਹਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ, ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਸ਼ ਪਿਆਲੇ। ਗਾਵਨ ਰਤਨ ਉਪਾਏ ਤੇਰੇ, ਅੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰਕੇ ਧਾਰੇ। ਸੇਈ ਤੁਧਨੋ ਗਾਵੈ, ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ, ਝੋਲੀ ਧਿਆਨ ਕੀ ਕਰਹਿ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਣ। ਘਟ ਘਟ ਵਜੈ ਨਾਦ ਆਪ ਨਾਥ, ਨਾਥੀ ਸਾਬ ਜਾ ਕੀ ਰਿਧ ਸਿਧ ਅਵਰਾ ਸਾਦ। ਸੰਜੋਗ ਵਿਜੋਗ ਦੋਏ, ਕਾਰ ਚਲਾਵਹਿ ਲਿਖੇ ਆਵਹਿ ਭਾਗ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਉ ਲੱਖ ਹੋ ਹੈ, ਲੱਖ ਹੋਵੈ ਹੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼। ਏਕ ਰਾਹੇ ਪਤ ਪਵੜੀਆਂ, ਚੜੀਐ ਹੋਏ ਅਕੀਸ। ਸੁਣ ਗਲਾ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਣ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
तिथै सोहन पंच परवाण, नदरी कर्म पवै नीसाण, कछ पकाई ओथै पाए, नानक गया जापै जाए। धर्म खंड का एहो धर्म, ज्ञान खंड का आखो कर्म, केते पवन पाणी वै संतर, केते कान महेश, केते बरमे घाट घड़िया रूप रंग ते वेश, केतिया कर्म भूमि मेर केते, केते तू उपदेश, केते इंद चंद सूर केते, केते मंडल देश, केते सिद्ध बुद्ध नाथ केते, केते देवी वेश, केते देव दानव मुन केते, केते रतन सुमुंद, केतिया खाणी केतिया बाणी, केते पात निरिंद, केतिया सुरती सेवक केते, नानक अंत ना अंत। ज्ञान खंड में ज्ञान प्रचंड, तिथै नाद बिनोद कोड आनंद, शर्म खंड की बाणी रूप, तिथै घाड़त घड़ीए बहुत अनूप, ताकियां गल्लां कथियां न जाहे, जे को कहै पिछै पछुताए, तिथै घड़िए सुरत मात मान बोध, तिथै घड़िए सुरां सिद्धां की सुध, कर्म खंड की बाणी जोर, तिथै होर न कोई होर, तिथै जोध महाबल सूर, तिन में राम रहया भरपूर, तिथै सीतो सीता महिमा माहे, ताके रूप न कथने जाहे, ना ओहे मरै न ठागे जाहे, जिनकै राम वसै मन माहे, तिथै भगत वसै के लो, करै आनंद सच्चा मन सोए, सच खंड वसै निरंकार, कर कर वेखै नदर निहाल, तिथै खंड मंडल वर भंड, जे को कथै ता अंत न अंत, तिथै लो लो आकार, जिव जिव हुकम तिवै तिवकार, वेखै विदसै कर विचार, नानक कथना करड़ा सार, जत पाहारा धीरज सुनियारो, अहरण मत वेद हथियार, पाओ खला अगन तप ताओ, भांडा पाओ अमृत तित ढाल, घड़िए शब्द सची टकसाल, जिन कौ नदर करम तिनकार, नानक नदरी नदर निहाल। सलोक पवन गुरु पाणी पिता, माता धरत महत, दिवस रात दोए दाई दाया, खिलै सगल जगत, चंगियाईयां बुरियाईयां, वाचै धर्म हदूर, करमी आपो अपनी, के नेड़ै के दूर, जिनी नाम ते आया गए मशकत काल, नानक ते मुख उजले केती छुटी नाल, जिनी नाम ते आया गए मशकत काल, नानक ते मुख उजले केती छुटी नाल। वाहिगुरु जी का खालसा, वाहिगुरु जी की फतेह। एक ओंकार सतगुरु प्रसाद, श्री वाहिगुरु जी की फतेह। जाप श्री मुख वाक पातशाही दसवें, शपै छंद त्व प्रसाद, चक्र चिहन अर बरन, जात अर पात नहन जेह, रूप रंग अर रेख भेख, को कह न सकत केह, अचल मूरत अनभाव प्रकाश, अमित ओज केह जह, कोट इंद्र इंद्राण, साहु सहाण गणिज, त्रिभवन महीप, सुर नर असुर, नेत नेत बान तृण कहत, त्व सर्वनाम कथय कवन, कर्म नाम वर्णत सुमत, भुजंग प्रयात छंद, नमस्तवंग अकाली, नमस्तवंग कृपाले, नमस्तंग अरूपे, नमस्तंग अनूपे, नमस्तंग अपेखे, नमस्तंग अलेखे, नमस्तंग अकाय, नमस्तंग अजाय, नमस्तंग अगंजे, नमस्तंग अपंजे, नमस्तंग अनामे, नमस्तंग अठामे, नमस्तंग अकर्मंग, नमस्तंग अतर्मंग, नमस्तंग अनामंग, नमस्तंग अतामंग, नमस्तंग अजीते, नमस्तंग अभीते, नमस्तंग अबाहे, नमस्तंग अटाहे, नमस्तंग अनिले, नमस्तंग अनादे, नमस्तंग अशेदे, नमस्तंग अगादे, नमस्तंग अगंजे, नमस्तंग अपंजे, नमस्तंग उदारे, नमस्तंग अपारे, नमस्तंग सो एक, नमस्तंग अनेक, नमस्तंग अपूते, नमस्तंग अजूपे, नमस्तंग निर्कर्मे, नमस्तंग निरपरमे,
ਨਮਸਤੁ ਨਿਰਦੇਸੇ, ਨਮਸਤੁ ਨਿਰਭੇਸੇ, ਨਮਸਤੁ ਨਿਰਨਾਮੇ, ਨਮਸਤੁ ਨਿਰਕਾਮੇ, ਨਮਸਤੁ ਨਿਰਤਾਤੇ, ਨਮਸਤੁ ਨਿਰਕਾਤੇ, ਨਮਸਤੁ ਨਿਰਧੂਤੇ, ਨਮਸਤੁ ਅਭੂਤੇ, ਨਮਸਤੁ ਅਲੋਕੇ, ਨਮਸਤੁ ਅਸ਼ੋਕੇ, ਨਮਸਤੁ ਨਿਰਤਾਪੇ, ਨਮਸਤੁ ਅਥਾਪੇ, ਨਮਸਤੁ ਤਿਰਮਾਨੇ, ਨਮਸਤੁ ਨਿਧਾਨੇ, ਨਮਸਤੁ ਆਗਾਹੇ, ਨਮਸਤੁ ਅਬਾਹੇ, ਨਮਸਤੁ ਤਿਰਵਰਗੇ, ਨਮਸਤੁ ਅਸਰਗੇ, ਨਮਸਤੁ ਪ੍ਰਭੋਗੇ, ਨਮਸਤੁ ਸਜੋਗੇ, ਨਮਸਤੁ ਅਰੰਗੇ, ਨਮਸਤੁ ਅਭੰਗੇ, ਨਮਸਤੁ ਅਗਮੇ, ਨਮਸਤਸਤਰਮੇ, ਨਮਸਤੁ ਜਲਾਸਰੇ, ਨਮਸਤੁ ਨਿਰਾਸਰੇ, ਨਮਸਤੁ ਅਜਾਤੇ, ਨਮਸਤੁ ਅਪਾਤੇ, ਨਮਸਤੁ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੁ ਅਪੇਸੇ, ਨਮਸਤੁ ਨਿਰਤਹਮੇ, ਨਮਸਤੁ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੁ ਅਪੇਵੈ, ਨਮਸਤੁ ਅਜਨਮੇ, ਨਮਸਤੁ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਪਹੁਨੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੁ ਅਬਰਨੇ, ਨਮਸਤੁ ਅਮਰਨੇ, ਨਮਸਤੁ ਜਰਾਰੰ, ਨਮਸਤੁ ਕਿਰਤਾਰੰ, ਨਮੋ ਸਰਬ ਧੰਦੇ, ਨਮੋ ਸਤ ਅਬੰਦੇ, ਨਮਸਤੁ ਨਿਰਸਾਕੇ, ਨਮਸਤੁ ਨਿਰਬਾਕੇ, ਨਮਸਤੁ ਰਹੀਮੇ, ਨਮਸਤੁ ਕਰੀਮੇ, ਨਮਸਤੁ ਅਨੰਤੇ, ਨਮਸਤੁ ਮਹੰਤੇ, ਨਮਸਤਸਤ ਰਾਗੇ, ਨਮਸਤੁ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਭੂਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤਵਾ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤਿਰਮਾਨ ਹੈ, ਨਿਧਾਨ ਹੈ, ਤਿਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਚਾਂਜ ਹੈ, ਅਮੀਕ ਹੈ, ਰਫੀਕ ਹੈ, ਅਤੰਤ ਹੈ, ਅਬੰਦ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਸ਼ੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਪਹੁਣੇ, ਅਨੰਗੀ ਅਨਾਥੇ, ਨਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜ ਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗ ਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜ ਵੇਸ਼ਵਰੰ ਪਰਮ ਬਿਰਧੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੁਗ ਵੇਸਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸ਼ਨਾਨੰ, ਨਮੋ ਮੰਤਰ ਮੰਤਰੰ, ਨਮੋ ਯੰਤਰ ਯੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ, ਸਦਾ ਸੱਚਦਾਨੰਦ ਸਰਬੰ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਅਦੋ ਉਰਧ ਅਰਧੰ ਅਗੰ ਓਗ ਹਰਤਾ, ਪਰੰ ਪਰਮ ਪਰਮੇਸ਼ਵਰੰ ਪੁਰਸ਼ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਯਾਲੰ, ਅਸ਼ੇਦੀ ਅਭੇਦੀ ਅਨਾਮੰ ਅਕਾਮੰ, ਸਮਸਤੁ ਪਰਾਜੀ ਸਮਸਤਸਤਾਮੰ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ, ਥਲੇ ਹੈ, ਅਪੀਤ ਹੈ, ਅਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਪੇਸ਼ ਹੈ, ਭੁਜੰਗ ਪ੍ਰਯਾਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮਸਤਵੰ ਨਿਰਨਾਥੇ, ਨਮਸਤਵੰ ਪ੍ਰਮਾਥੇ, ਨਮਸਤਵੰ ਅਗੰਜੇ, ਨਮਸਤਵੰ ਅਪੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਨਮੋ ਸਰਬ ਦੇਸੇ, ਨਮੋ ਸਰਬ ਭੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ,
ਨਮੋ ਸਰਬ ਰੋਗੀ ਨਮੋ ਸਰਬ ਭੋਗੀ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿਧੰ ਨਿਵਾਸੀ ਚਰਪਟ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੁਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤਰ ਤਤਰ ਵਿਰਾਜ ਹੈ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੂ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾ ਨਹੀਂ ਜਿਹ ਬੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਨਈ ਕਿਹ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰਤੀਨ ਲੋਕ ਚਾਉ ਦਾ ਹੈ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸ ਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਹੁ ਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਹ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮੇਤ ਗਤ ਆਖੰਡ ਆਲਿਸਯ ਕਰਮ ਅਦ੍ਰਿਸਯ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਆਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਆਜਨਮੰ ਆਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਆਦਿਸੈ ਆਦ੍ਰਿਸੈ ਆਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕੇ ਅਸ਼ਿਜ ਦੇ ਸਹਿ ਕੇ ਅਭਿਜ ਭੇਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਆਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸੋਕ ਵਰਣੈ ਕੇ ਸਰਬਾ ਆਪਹਰਨੈ
के जागतं कृति है, के शत्रंग क्षत्रि है, के ब्रह्मंग स्वरूपे, के अनुपहो अनुप है, के आद अदेव है, के आप अपेव है, के चित्रंग बहिने, के एक है अधीन, के रोजी रजा कह रही में रेहा कह, के पाक बेअब है, के गैबुल गैब है, के अफूल गुनाह है, के साहन साह है, के कारण पुनंद है, के रोजी देहांत है, के राज कर रहीम है, के कर्मं करीम है, के सर्वं कली है, के सर्वं दली है, के सर्वत्र मान्य है, के सर्वत्र दान्य है, के सर्वत्र गौण है, के सर्वत्र पौन है, के सर्वत्र देश है, के सर्वत्र पेश है, के सर्वत्र राज्य है, के सर्वत्र साज है, के सर्वत्र दीन है, के सर्वत्र लीन है, के सर्वत्र जाहु, के सर्वत्र पाहु, के सर्वत्र देश है, के सर्वत्र पेशा है, के सर्वत्र काल है, के सर्वत्र पाल है, के सर्वत्र हंता, के सर्वत्र गंता, के सर्वत्र पेखी, के सर्वत्र पेखी, के सर्वत्र काज है, के सर्वत्र राज है, के सर्वत्र सोख है, के सर्वत्र पोख है, के सर्वत्र त्राण है, के सर्वत्र प्राण है, के सर्वत्र देश है, के सर्वत्र पेशा है, के सर्वत्र मान्य है, सदैव प्रधान है, के सर्वत्र जाप्य है, के सर्वत्र थाप्य है, के सर्वत्र पान है, के सर्वत्र मान है, के सर्वत्र इंद्र है, के सर्वत्र चंद्र है, के सर्वं कली में, के परमं फाही में, के आकल अलम में, के साहिब कलम में, के हुसनल वजू है, तमामल रजू है, हमेशुल सलाम है, सलीकत मुदाम है, गनीमल शिकस्त है, गरीबुल परसत है, बिलंदल मकान है, जमीनल जमान है, तमीजुल तमाम है, रजू अल निधान है, हरीफल अजीम है, रजायक यकीन है, अनेकों तरंग हैं, अभेद हैं, अपंग हैं, अजीजुल निवाज हैं, गनीमुल खिराज हैं, निरुक्त स्वरूप हैं, त्रिमुक्त विभूत हैं, प्रभुगत प्रभा हैं, सुजुगत सुदा हैं, सदैव स्वरूप हैं, अपेदी अनूप हैं, समस्त उपराज हैं, सदा सर्वसाज हैं, समस्त सलाम हैं, सदैवल अकाम हैं, निर्बाध स्वरूप हैं, आगाध हैं, अनूप हैं, ओवं आद रूपे अनाद स्वरूपे अनंगी अनामे त्रिपंगी त्रिकामे त्रिभृगं त्रिबादे अगंजे अगादे शुभं सर्वभागे सुसर्वा अनुरागे त्रिपुगत स्वरूप हैं, अशुज हैं, अशूत हैं, केनार्कं प्रणाश हैं, पृथ्वीउल प्रवास हैं, निरुक्त प्रभा हैं, सदैवं सदा हैं, विपुगत स्वरूप हैं, प्रजुगत अनूप हैं, निरुक्त सदा है, विपुगत प्रभा है, अनुक्त स्वरूप है, परजुगत अनूप है, चाचरी छंद अपांग है, अनांग है, अपेख है, अलेख है, अपर्म है, अकर्म है, अनाद है, जुवाद है, अजय है, अभय है, अपूत है, अतूत है, अनाश है, उदास है, अतंध है, अबंध है, अपगत है, विरागत है, अनाश है, प्रकाश है, निचिंत है, सुनिंत है, अलेख है, अधिक है, अलेख है, अपेख है, अटा है, आगाह है, असंभ है, अगम्भ है, अनिल है, अनाद है, अनित है, सुनित है, अजात है, अजाद है, चरपट शांत अप्रसाद, सर्वंहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राणं सर्वंप्राणं सर्वंकर्मं सर्वंधर्मं सर्वंजुगता सर्वंमुक्ता रसावल शांत अप्रसाद, नमो नरक नासे सदैवं प्रकाशे अनंगं स्वरूपे अपंगं विभूते परमात्म प्रमाथे सदा सर्व साथे अगाध स्वरूपे निर्बाध विभूते अनंगी अनामे त्रिपंगी त्रिकामे नृपंगी स्वरूपे सर्वंगी अनूपे न पोत्रय न पुत्रय न सत्रय न मित्रय न ताताय न माताय न जाताय न पाताय नृसाकं सरीक है अमितो अमीक है सदैवं प्रभा है अजय है अजा है भगवती शांत त्वा प्रसाद, के जाहर जहूर है, के हाजुर हजूर है, हमेशुल सलाम है, समस्तुल कलाम है, के साहिब दिमाग है, के हुसनल चराग है, के कामल करीम है, के राजक रहीम है, के रोजी देहंद है, के राजक रहंद है, करीमुल कमाल है, के हुसनल जमाल है, गनीमुल खिराज है, गरीबुल निवाज है, हरीफुल शिकान है, हिरासुल फिकान है, कलंकं प्रणाश है, समस्तुल निवास है, अगंजुल गनीम है, रजायक रहीम है, समस्तुल जुबा है, के साहिब किरा है, कि नरकं प्रणाश है, बहस्तुल निवास है, के सर्वुल गवन है, हमेशुल रवन है, तमामुल तमीज है, समस्तुल अजीज है, परं परम ईश है, समस्तुल अधीश है, अदेशुल अलेख है, हमेशुल अपेख है, जमीनल जमा है, अमीकुल इमा है, करीमुल कमाल है, के ज्योरत जमाल है,
कि अचलंग प्रकाश है, कि अमितो सुभाष है, कि अजब स्वरूप है, कि अमितो विभूत है, कि अमितो पसा है, कि आत्म प्रभा है, कि अचलंग अनंग है, कि अमितो अपंग है, मधुभार छंद तो अप्रसाद। मुन मन प्रणाम गुणगन मुदाम, अरबर अगंज हर नर प्रपंज, अनगन प्रणाम मुन मन सलाम, हर नर अखंड बर नर अमंड, अनुभव अनास मुन मन प्रकाश, गुणगन प्रणाम जल थल मुदाम, अन शेज अंग आसन अपंग, उपमा अपार गत मित उदार, जल थल अमंड दिस विश अपंड, जल थल महंत दिस विश बेअंत, अनुभव अनास कृत तर तुरास, आजान बाहो सा एक सदाहो, ओंकार आद कथनी अनाद, खल खंड ख्याल गुरबर अकाल, कर कर प्रणाम चित चरण नाम, अन छेज गात आजिज न बात, अन चंज गात अन रंज बात, अन टुट पंडार अन ठट अपार, आडीठ धर्म अत टीठ कर्म, अणब्रण अनंत दाता महंत, हर बोल मना छंद त्व प्रसाद, करुणालय है अरिकालय है, खल खंडन है महमंडन है, जगतेश्वर है परमेश्वर है, कल कारण है सर्व उबारण है, त्रित के धरन है जग के करण है, मन मान्य है जग जान्य है, सर्वंपर है सर्वंकर है, सर्वपाश्य है सर्वनाश्य है, करुणा कर है विश्वम्ब्र है, सर्वेश्वर है जगतेश्वर है, ब्रह्मंडस है खल खंडस है, प्रत्य पार है करुणा कर है, अजपा जप है, अथपा थप है, अकृताकृत है अमृतामृत है, अमृतामृत है करुणाकृत है, अकृताकृत है तरणीकृत है, अमतेश्वर है परमेश्वर है, अकृताकृत है अमृतामृत है, अजबाकृत है अमृतामृत है, नरनायक है खालकायक है, विश्वम्ब्र है करुणालय है, निर्पनायक है सर्वपायक है, भाव भंजन है आर्य गंजन है, रेप तापन है जाप जापन है, अकलंकृत है सर्वाकृत है, कर्ता कर है हरता हर है, परमात्म है सर्वात्म है, आत्मवास है जास के जास है, कुयंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राजसंग तामसंग शांत रूपे, नमो परम तत्तंग अततंग स्वरूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादंग विभूते, कलंकार रूपे अलंकार अलंके, नमो आस आसे, नमो बांक बंके, अपंगी स्वरूपे अनंगी अनामे, त्रिपंगी त्रिकाले अनंगी अकामे, एक अश्री छंद, अजय अलय अपय अभय अभू अजू अनास आकाश, अगंज अपंज अलख अपख, अकाल दयाल अलेख अपहित, अनाम अकाम अगा अठा अनाथे प्रमाथे, अजूनी अमोनी, न रागे न रंगे न रूपे न रेखे, अकर्मंग अपरमंग अगंजे अलेखे, भुजंग प्रयात छंद, नमस्तुल प्रणामे समस्तुल प्रणासे, अगंजुल अनामे समस्तुल निवासे, नृकामंग विभूते समस्तुल स्वरूपे, कुकर्मंग प्रणासी सुतर्मंग विभूते, सदा सच्चिदानंद सतरंग प्रणासी, क्रीमल कुनिंदा समस्तुल निवासी, अजायब विभूते गजायब गनी में, हरियं करियं करीमल रही में, चत्र चक्रवर्ती चत्र चक्र पुगते, सुयं भव शुभं सर्वदा सर्वजुगते, दुकालं प्रणासी दयालं सरूपे, सदा अंग संगे अपंगं बेभूते, चत्र चक्रवर्ती चत्र चक्र पुगते, सुयं भव शुभं सर्वदा सर्वजुगते, दुकालं प्रणासी दयालं सरूपे, सदा अंग संगे अपंगं बेभूते। वाहिगुरु जी का खालसा, वाहिगुरु जी की फतेह। एक ओंकार सतगुरु प्रसाद, श्री वाहिगुरु जी की फतेह। पातशाही दसवीं त्वै प्रसाद, स्वये
ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੁਰ ਸੁਰਾਰ ਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੂੰ ਕਹਾਂ ਪਹਿ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਂਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਾਏ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਥ ਸ੍ਰੀ ਭਗਵਾਨ ਭਜੇ ਬੇਨ ਅੰਤ ਕਉ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ਪਾਉਨ ਆਹਾਰ ਜਤੀ ਜਤ ਤਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਨ ਮਲਈਆ ਗਾੜੇ ਗੜਾਣ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਸੁਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਵੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੋ ਤੇ ਨਰ ਫਿਰ ਨਾ ਦੇਹ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇਓ ਬਕ ਧਿਆਨ ਲਗਾਇਓ ਨਾਹਤ ਫਰੀਓ ਲੀਏ ਸਾਥ ਸਮੁੰਦਰਨ ਲੋਕ ਗਾਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈ ਸੋ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ ਕਾਹੂ ਪਸ਼ਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ਼ ਕੋ ਮਿਰਤਾਨ ਕੋ ਪੂਜਨ ਥਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ਼ ਕੋ ਮਿਰਤਾਨ ਕੋ ਪੂਜਨ ਥਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਵਹੋ ਆਪ ਹਾਥ ਦੈ ਮੋਹੇ ਬਚਾ ਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਊ ਜੋ ਬਰ ਚਾਹੂ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੋਜ ਜੂ ਕਰੇ ਹਉ ਰੱਛਾ
राख लेहो मोहे रखन हारी, साहिब संत सहाय प्यारी, दीन बंद दुष्टन के हंता, तुम हो पुरी चतुर्दश कंता। काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सकल काल का किया तमाशा। जवन काल जोगी सेव कियो, बेदराज ब्रह्मा जू थियो, जवन काल सब लोक सवारा, नमस्कार है ताहे हमारा। जवन काल सब जगत बनायो, देव दायत जछन उपजायो, आद अंत एक अवतारा, सोई गुरु समझियो हमारा। नमस्कार ते सही को हमारी, सकल प्रजा जिन आप सुवारी, सेवकन को सेव गुण सुख दियो, सत्रन को पालमो बाद कियो। घट घट के अंतर की जानत, भले बुरे की पीर पछानत, चीटी ते कुंचर अस थूला, सब पर कृपा दृष्ट कर फूला। संतन दुख पाए ते दुखी, सुख पाए साधन के सुखी, एक एक की पीर पछानै, घट घट के पट पट की जानै। जब उदकरख करा करतारा, प्रजा धारत तब देह अपारा, जब अकर्क करत हो कब हूँ, तुम मैं मिलत देह तार सब हूँ। जेते बदन सृष्ट सब तारै, आप अपनी बूझ उचारै, तुम सब ही ते रहत निरालम, जानत बेद भेद अर आलम। निरंकार निर्विकार निर्लंभ, आद अनिल अनाद असंभ, ताका मूड उचारत भेदा, जाको भेव न पावत भेदा। ताको कर पाहन अनुमानत, महामूड कश भेद न जानत, महादेव कौ कहत सदा सेव, निरंकार का चीनत नह पेव। आप अपने बुद्ध है जेती, वर्णत भिन्न भिन्न तो है तेती, तुमरा लखा न जाए पसारा, केह बिद सजा प्रथम संसारा। एक रूप अनूप स्वरूपा, रंक पयो राव कही पूपा, अंडज जेरज सेतज कीनी, ओत भुज खान बहुर राच दीनी। कहूं फूल राजा हवै बैठा, कहूं सिमट पयो संकर इकैठा, सगरी सृष्ट दिखाए अचंभव, आद जुगाद स्वरूप स्वयंभव। अब रक्षा मेरी तुम करो, सिख उबार असिख संगरो, दोष्ट जीते उठवत उत्पाता, सकल मलेश करो रण काता। जी अस तुज तव सरणी परे, तिनके दोष्ट दुख तहवै मरे, पुरख जवन पग परे तिहारे, तिनके तुम संकट सब टारे। जो काल को एक बार त्याय है, ताके काल निकट नह आय है, रक्षा होए ताहि सब काला, दुष्ट अरिष्ट टारै तत्काला। कृपा दृष्ट तन जाहि निहर हो, ताके ताप तनक मोह हरे हो, रिद सिद्ध कर्मो सब होई, दुष्ट शाह शवै सकै न कोई। एक बार जिन तुम्हें संभारा, काल फास ते ताहि उबारा, जिन नार नाम तिहारो कहा, दारिद दुष्ट दोख ते रहा। खड़ग के तमैं शरण तिहारी, आप हाथ दै लेहो उबारी, सर्व ठाउर मोहो सहाई, दुष्ट दोख ते लेहो बचाई। कृपा करी हम पर जगमाता, ग्रंथ करा पूर्ण सुब्राता, केल बेख सकल देह को हरता, दुष्ट दोखियन को शाय करता। श्री अस तुज जब पहे दयाला, पूर्ण करा ग्रंथ तत्काला, मन बांशत फल पावै सोई, दुख न तिसै व्यापत कोई। अड़िल सुने गुंग जो जाहि सुरस न पावई, सुने मूड चित लाए चतुरता आवई। दुख दर्द पाओ निकट न तिन नरके रहै, हो जो जाकी एक बार चौपाई को कहै। चौपाई संबत सत्रह सहस पणि जय, अर्ध सहस फुन तीन कह जय। भाद्रव सुधी अष्टमी रविवारा, तीर सुपद्रव ग्रंथ सुधारा। स्वैया पाए गहे जब ते तुमरे, तब ते को आंख तरे नहीं आन्यो। राम रहीम पुराण कुरान, अनेक कहे मत एक ना मान्यो। सिमरत शास्त्र वेद सब है, बहु भेद कहे हम एक ना जान्यो। श्री असपान कृपा तुमरी कर, मैं ना कहूं सब तोहे बखान्यो। दोहरा सकल द्वार कौ छाड़ कै, गहो तुहारो द्वार। बाहे गहे की लाज अस, गोबिंद दास तुहार। सकल द्वार कौ छाड़ कै, गहो तुहारो द्वार।
ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਬਦੋ ਤਾਂ ਗਾਵਾ ਹੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਹਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜੇ ਤਰ ਤਾਰੀਆ। ਪੰਜ ਦੂਤ ਤੁਧ ਵਾਸੋ ਕੀਤੇ ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵੇਖੋ ਕਟੇ ਗਿਆਨ ਅੰਜਨ ਸਾਰਿਆ, ਅੰਦਰ ਆਹੋ ਜਿਨ ਕਾ ਮੋਹ ਤੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੈ। ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਤੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗਵੜੀ ਪਾਈਆ, ਕੁਰਬਾਨ ਕੀਤਾ ਕਿਸੈ ਵਿਟਹਾਉ ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣਾ ਏ। ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸੁਣ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਆਹੋ ਤਿੱਖੀ ਵਾਲ ਅਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾ ਹੈ ਤਿਵ ਚਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲਾ ਹੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ, ਜਿਉ ਪਾਵੈ ਤਿਵੈ ਚਲਾਵਹੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਹੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਾਹੋ ਸ਼ਬਦ ਲਾਗਾਹੋ, ਹਰ ਸਿਉਂ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵਜਾਏ, ਜੀ ਉਹ ਮੈਲੇ ਬਾਰੋ ਹੋ ਨਿਰਮਲ, ਬਾਰੋ ਹੋ ਨਿਰਮਲ ਜੀ ਉਹ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ, ਮਰਨ ਮਨ ਹੋ ਵੇ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਦੇ ਪਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀ ਉਹ ਨਿਰਮਲ ਬਾਰੋਂ ਨਿਰਮਲ, ਬਾਰੋਂ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੇ ਖਟਿਆ, ਭਲੇ ਸੇ ਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੈ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੈ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛਾਓ ਬਬੇ ਕੀਆਂ ਜਾਏ, ਅਨੇਕ ਜੁਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝਾ ਹੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇ ਤੀ ਮਨ ਮਿਲਿਆ, ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ,
ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੂੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਗੁਰੂ ਬਾਜਾਹੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦੇਨ ਹਰ ਲੇਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਹੁ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਓ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਪਿਤਾ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਉੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪੇਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੇ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਏਕੋ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਣਨੇ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਾਵਨਿਦ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ, ਸਾਚੈ ਘਰ ਗਾਵਹੋ, ਗਾਵਹੋ ਤਾਂ ਸੋਹੇਲਾ ਘਰ ਸਾਚੈ, ਜਿੱਥੈ ਸਦਾ ਸੱਚ ਤੇ ਆਵ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਥ ਚਾਵਰ ਤਾਕਤ ਸ਼ਤਰ ਦੇ

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸੇਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਜੀ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਾਂ

ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਫਲ ਭਾਵ ਸਤਿਗੁਰੂ ਜੀ ਆਈ ਹੋਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦਾਰਾਈ ਸੰਗਤ ਦੀਆਂ ਸਤਿਗੁਰੂ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਿਹਰ ਪ੍ਰਿਆਸ ਰੱਖ ਕੇ ਨਾਮ ਦਾ ਪ੍ਰਕਾਸ਼ ਕਰਨਾ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾ ਲੈਣਾ ਪਾਤਸ਼ਾਹ ਜੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਹ ਸੰਗ ਦੇ ਰਸਨੀ, ਯੋਗ ਹੋਵੇ ਮਹਾਰਾਜ ਜੀ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਬਲਹਾਰੀ ਗੁਰ ਆਪਣੇ ਦਿਹਾੜੀ ਸਤਵਾਰੋ।

ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਔਰ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਸਕੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਸਭ ਸੰਗਤਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ

0: ਓਮ ਵਿੱਚ ਭਰੀਐ ਵਿੱਚ ਦੋਵੈ ਵਿੱਚ ਜਾਤੀ ਵਿੱਚ ਕੋਵੈ
1: ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੁਖ ਮੁਕਤ ਸਾਰ ਨਾ ਜਾਣਾ ਹਉ ਵਿੱਚ ਮਾਇਆ ਹੋ ਵਿਛਾਇਆ ਹੋ ਮੈਂ ਕਰ ਜੰਤੂ ਪਾਇਆ।

0: ਜਾਗ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬੋ ਤੀਰਥ ਭਵਿਆ ਤੇ ਚੁਲਵਿਆ, ਬੋ ਭਿੱਖ ਗਿਆ ਦੇਹੀ ਦੁੱਖ ਦੀਆ, ਸਹੁਏ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਪਾਇਆ, ਬੋਧ ਪਾਇਆ ਦੂਜਾ ਪਾਇਆ, ਬਸ ਨਾ ਪੈਰੇ ਐਨਸ ਕਹਿਰੇ, ਮੋਨ ਵਿਗੋਤਾ ਕਿਉਂ ਜਾਗਿਆ ਗੁਰਬਿਨ ਸੂਤਾ, ਬਾਗੂ ਪਿਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੋਰ ਖੰਦੈ

0: ਅਨੇਕ ਸੁਧ ਜਾਇ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਨ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਕ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ।

ਰਿਬਲਾਣੇ ਪੌਣ ਵਿਗਹ ਰੰਗੀ ਹਰਮ ਸਵਾਰਿਆ ਉੱਠੇ ਮੰਡਪ ਮਾੜੀ ਲੈ ਬੈਠੇ ਕਰ ਪਸਾਰਿਆ ਜੀ ਕਰਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਨ ਵਿਸਾਰਿਆ ਦਰਿਆਈ ਜੋ ਬਨਹਾਰੇ।

ਜਿਸ ਸੇਵਾ ਸੁਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈ ਆਪਣਾ ਸਕਾਲਪੁਰੀ ਤੋਂ ਘਾਲੀਐ, ਮੰਦਾ ਮੋਲਾ ਕੀਚੇ ਤੇ ਲੰਮੀ ਨਗ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਪਿਛਲਾ ਹੀ ਉਪਰ ਘਾਲੀਐ।

ਗੁਰੂ ਗ੍ਰੰਥ ਸਾਹਿਬ ਜੀ ਅੰਤਰ ਜਾਮੀ ਸਤਿਗੁਰੂ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰਾ ਹਜ਼ੂਰ ਕਲ ਯੁਗ ਦੀ ਬੋਇਤ ਨਿਮਰਤਾ ਸਤਿਗੁਰੂ ਜੀ ਆਪ ਜੀ ਦਰ ਦੀ ਹਾਜ਼ਰੀ ਪੜਦੇ ਹਾਂ ਬੇਅੰਤ ਗੁਰਸਿੱਖ ਮਾਈ ਪਹਿਲੋ ਆਪ ਜੀ ਦੇ ਬਣ ਦੇ ਸਤਿਕਾਰ ਜੋ ਬੇਅੰਤ ਮਾਇਆ ਭੇਟਾ ਕਰਦੇ ਆਪ ਜੀ ਅਨੁਸਾਰ ਸਿੱਖੀ ਦਾਨ ਭਰੋਸਾ ਦਾਨ ਚੰਨਾ ਕਮਲਾ ਪਿਆਰ ਬਖਸ਼ਣਾ ਖਜ਼ਾਨੇ ਭਰਪੁਰ ਕਰਨੇ ਸੋ ਆਓ ਗੁਰੂ ਪਿਆਰੇ ਸਾਧ ਸੰਗਤ ਜੋ ਕੀਰਤਨ ਦੀ ਨਿੱਕ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਪ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀ ਦਸ ਵਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਜਿਸ ਸਿਮਰਤ ਸਭ ਕਿਲ ਵਿਖ ਨ ਸਹੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪ ਹੋ ਜਾਕਾ ਅੰਤ ਨ ਪਾਰੋ ਪੁੱਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜਹੋ ਜਗਦੀਸ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਆ ਗੁਰ ਨਵ ਨਧਾ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸਭਾ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰ
प्रभ दीन दयाला नानक मंगा संतर वाला कर कृपा प्रभ दीन दयाला नानक मंगा संतर वाला वाहिगुरु जी का खालसा वाहिगुरु जी की फतेह जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जियो वड्या भागां वाले हो रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सबाग समान सतगुरां दी मेहरामत सदका सानूं सारिआं नूं सतसंगत विच जुड़न दा नसीब होया। हुणे आप जी ने गुरु घर दे हाजुरी कीर्तनी सत्कार योग भाई साहब भाई रशपाल सिंह जी उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहब महाराज जिया ने इस पावन अस्थान ते प्रकाशमान हो के जो सानू हुक्म दी दात बख्शिश कीती है वह पावन हुक्म धन गुरु अर्जन साहब महाराज दीन दुनिया दे मालक सचे पातशाह उन्हां दी रसना तो उचारण कीता होया यह पावन शब्द राग सुही धन गुरु ग्रंथ साहब महाराज जी दे पावन पवित्र अंग 741 ਅਤੇ 42 ਅੰਕ ਤੇ ਸਭਾਏਮਾਨ ਅਵਗੁਰਮੁਖੋ। ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅੱਜ ਮਹਾਨ ਪਵਿੱਤਰ ਦਿਹਾੜਾ ਹੈ ਉਹਦੇ ਬਚਨ ਆਪ ਸੰਗਤਾਂ ਨਾਲ ਮੈਂ ਸਾਂਝੇ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰੋਂ ਘਰੋਂ ਵਰੋਸ ਆਏ ਹੋਏ ਪੰਜ ਪਿਆਰੇ ਜਿਨ੍ਹਾਂ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਸਭ ਤੋਂ ਪਹਿਲਾਂ ਮਹਾਰਾਜ ਜੀ ਨੂੰ ਆਪਣੇ ਸੀਸ ਭੇਟਾ ਕੀਤੇ ਸਨ 1699 ਵਿਸਾਖੀ ਦਾ ਦਿਨ ਸੀ ਜਦੋਂ ਸਤਿਗੁਰਾਂ ਨੇ ਉਹ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਭਾਰੀ ਦੀਵਾਨ ਸਜਾਇਆ ਸੀ ਤੇ ਮੁਸਲਮਾਨ ਲਿਖਾਰੀ ਲਿਖਦਾ ਹੈ ਇੱਕ ਨਹੀਂ ਦੋ ਨਹੀਂ ਸੌ ਨਹੀਂ ਹਜ਼ਾਰ ਨਹੀਂ ਉਸ ਦਿਨ 80,000 ਦਾ ਇਕੱਠ ਹੋਇਆ ਸੀ ਕੇਸਗੜ੍ਹ ਸਾਹਿਬ ਦੀ ਤਰਫ 1699 ਨੂੰ ਵਿਸਾਖੀ ਵਾਲੇ ਦਿਨ ਬੇਸ਼ੁਮਾਰ ਸੰਗਤਾਂ ਦਾ ਹੜ੍ਹ ਸੀ ਮਹਾਰਾਜ ਜੀ ਦੇ ਦਰਬਾਰ। ਜਿਸ ਵੇਲੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਜੀ ਵੱਡੀ ਸਟੇਜ ਦੇ ਉੱਤੇ ਆਏ ਆਪਣੇ ਹੱਥ ਵਿੱਚ ਸਤਿਗੁਰਾਂ ਨੇ ਸ਼ਮਸ਼ੀਰ ਕਿਰਪਾਨ ਫੜੀ ਸੀ ਆਪਣੀ ਰਸਨਾ ਤੋਂ ਉੱਚੀ ਆਵਾਜ਼ ਵਿੱਚ ਇੱਕ ਹੁਕਾ ਦਿੱਤਾ ਸੀ। ਉਹ ਕੀ ਹੁਕਾ ਦਿੱਤਾ ਸੀ? ਕੋਈ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ। ਤਿੰਨ ਵਾਰੀ ਮਹਾਰਾਜ ਜੀ ਨੇ ਬਚਨ ਕਿਹਾ ਕੋ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ।
ਤੀਸਰੀ ਆਵਾਜ਼ ਸੁਣਨ ਤੋਂ ਬਾਅਦ ਲਾਹੌਰ ਦੇ ਰਹਿਣ ਵਾਲਾ ਇੱਕ ਗੁਰਮੁਖ ਪਿਆਰਾ ਉੱਠਿਆ ਸੀ, ਜਿਸ ਦਾ ਨਾਮ ਸੀ ਭਾਈ ਦਇਆ ਰਾਮ। ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਖਲੋ ਕੇ ਕਹਿਣ ਲੱਗੇ, ਸਤਿਗੁਰੂ ਪਹਿਲਾਂ ਤੇ ਮੇਰੀ ਭੁੱਲ ਬਖਸ਼ ਦਿਓ। ਕਿਹੜੀ ਭੁੱਲ ਹੋਈ ਜੀ? ਕਹਿਣ ਲੱਗੇ, ਮੈਨੂੰ ਪਹਿਲੀ ਆਵਾਜ਼ ਸੁਣ ਕੇ ਉੱਠਣਾ ਚਾਹੀਦਾ ਸੀ। ਪਹਿਲੀ ਆਵਾਜ਼ ਜੋ ਤੁਸੀਂ ਕਿਹਾ ਸੀ, ਗੁਰੂ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ, ਮੈਂ ਦੇਰ ਨਾਲ ਉੱਠਿਆ, ਇਹ ਮੇਰੀ ਭੁੱਲ ਮਾਫ ਕਰ ਦਿਓ। ਉਹ ਪਹਿਲੇ ਉੱਠੇ ਸਨ ਭਾਈ ਦਇਆ ਸਿੰਘ ਜੀ, ਭਾਈ ਦਇਆ ਰਾਮ ਸੀ ਉਹਨਾਂ ਦਾ ਨਾਮ। ਦੂਸਰੇ ਤੇ ਉੱਠੇ ਸਨ ਭਾਈ ਧਰਮ ਸਿੰਘ ਜੀ, ਤੀਸਰੇ ਉੱਠੇ ਸਨ ਭਾਈ ਹਿੰਮਤ ਸਿੰਘ ਜੀ, ਚੌਥੇ ਸਿੱਖ ਉੱਠੇ ਸਨ ਭਾਈ ਮੋਹਕਮ ਸਿੰਘ ਜੀ, ਤੇ ਪੰਜਵੇਂ ਗੁਰੂ ਦੇ ਪਿਆਰੇ ਉੱਠੇ ਸਨ ਭਾਈ ਸਾਹਿਬ ਸਿੰਘ। ਇਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਜਿਹੜੇ ਸਭ ਤੋਂ ਪਹਿਲਾਂ ਉੱਠੇ ਸਨ ਭਾਈ ਦਇਆ ਰਾਮ ਜੀ। ਅੱਜ ਇਸ ਮਹਾਨ ਗੁਰਮੁਖ ਪਿਆਰੇ ਦਾ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮੈਂ ਮੰਗਲਾਚਰਨ ਦੇ ਵਿੱਚ ਸ਼ਬਦ ਪੜ੍ਹੇ, ਮੇਰੇ ਚਿੱਤ ਵਿੱਚ ਆਇਆ ਵੀ ਇਹ ਸ਼ਬਦ ਜਿਹੜਾ ਇਹੋ ਜਿਹੇ ਗੁਰਮੁਖ ਪਿਆਰਿਆਂ ਤੇ ਟੁੱਕਦਾ ਹੈ। ਕਿਤੇ ਹੋ ਸਕਦਾ ਹੈ ਮਾਂ ਨੇ ਬਚਪਨ ਵਿੱਚ ਅਸੀਸ ਦਿੱਤੀ ਹੋਵੇ, ਕਿਤੇ ਮਾਂ ਦੀ ਰਸਨਾ ਤੋਂ ਬੋਲ ਨਿਕਲੇ ਹੋਣ, ਬੇਟਾ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਜਿਸ ਸਿਮਰਤ ਸਭ ਕਿਲਵਿਖ ਨਾ ਸਹਿ। ਪਹਿਲੀ ਪੰਕਤੀ ਹੈ, ਜਿਸ ਸਿਮਰਤ ਸਭ ਕਿਲਵਿਖ ਨਾ ਸਹਿ, ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਕਾ ਅੰਤ ਨਾ ਪਰ। ਉਹ ਭਾਈ ਦਇਆ ਰਾਮ ਜੀ ਲਾਹੌਰ ਦੇ ਰਹਿਣ ਵਾਲੇ ਸਨ, ਤੇ ਆਪ ਸੰਗਤਾਂ ਨੂੰ ਗਿਆਤ ਹੋਵੇ ਇਸ ਮਹਾਨ ਸਿੱਖ ਦਾ ਜਨਮ ਪਤਾ ਕਦੋਂ ਹੋਇਆ। ਸੰਨ 1668 ਈਸਵੀ ਨੂੰ, 1668 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ ਸੰਨ 1666 ਨੂੰ। 1666 ਇਹ 2 ਸਾਲ ਗੁਰਮੁਖ ਪਿਆਰਾ ਮਹਾਰਾਜ ਜੀ ਤੋਂ ਉਮਰ ਕਰਕੇ ਛੋਟਾ ਸੀ, ਤੇ 2 ਸਾਲ ਦਾ ਕੋਈ ਬਹੁਤਾ ਵਕਫਾ ਨਹੀਂ ਹੁੰਦਾ, ਹਾਣੋ ਹਾਣੀ ਹੁੰਦੇ ਮਹਾਰਾਜ ਜੀ ਦੇ, ਹਾਣੀ ਕਹਿ ਸਕਦੇ, 2 ਸਾਲ ਛੋਟੇ ਸਨ। ਭਾਈ ਦਇਆ ਰਾਮ ਜੀ ਲਾਹੌਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਮਈਆ ਜੀ, ਇਹਨਾਂ ਦੀ ਮਾਤਾ ਦਾ ਨਾਂ ਸੀ ਮਾਤਾ ਸੂਬਾ ਕੌਰ ਜੀ। ਭਾਈ ਦਇਆ ਸਿੰਘ ਦੇ ਘਰ ਦੇ ਵਿੱਚ 2 ਪੁੱਤਰਾਂ ਨੇ ਜਨਮ ਲਿਆ ਸੀ, ਇੱਕ ਦਾ ਨਾਮ ਸੀ ਭਾਈ ਜਵਾਹਰ ਸਿੰਘ ਜੀ, ਦੂਸਰੇ ਦਾ ਨਾਮ ਸੀ ਭਾਈ ਕਿਰਪਾਲ ਸਿੰਘ ਜੀ, ਤੇ 2 ਬੱਚੀਆਂ ਦਾ ਜਨਮ ਹੋਇਆ ਸੀ। ਭਾਈ ਦਇਆ ਸਿੰਘ ਦੀ ਜੋ ਸੰਤਾਨ, ਇਹਦਾ ਬਾਇਓਡਾਟਾ ਸਾਡੇ ਸਿੱਖ ਵਿਦਵਾਨਾਂ ਨੇ ਰੱਖਿਆ, ਬੀਬੀ ਮੰਨਤ ਕੌਰ ਜੀ ਤੇ ਬੀਬੀ ਆਨੰਦ ਕੌਰ ਜੀ। ਵੇਖੋ ਨਾਮ ਵੀ ਬੜੇ ਚੜ੍ਹਦੀ ਕਲਾ ਵਾਲੇ, ਮੰਨਤ ਕੌਰ ਵਾਹਿਗੁਰੂ ਨੂੰ ਗੁਰੂ ਨੂੰ ਮੰਨਣ ਵਾਲੇ, ਆਨੰਦ ਕੌਰ ਆਨੰਦ ਨਾਲ ਭਰੀ ਹੋਈ, ਖੁਸ਼ੀਆਂ ਖੇੜਿਆਂ ਨਾਲ ਭਰੀ ਹੋਈ। ਖੈਰ ਜਦੋਂ ਭਾਈ ਦਇਆ ਸਿੰਘ ਦਾ ਤੁਸੀਂ ਇਤਿਹਾਸ ਪੜ੍ਹੋਗੇ ਨਾ ਗੁਰਮੁਖੋ, ਕਿੰਨਿਆਂ ਭਾਗਾਂ ਵਾਲਾ ਇਹ ਸਿੱਖ ਹੋਏ। ਸਭ ਤੋਂ ਲੰਮਾ ਸਮਾਂ ਇਸ ਪਿਆਰੇ ਨੇ ਮਹਾਰਾਜ ਜੀ ਦੀ ਸੰਗਤ ਕੀਤੀ ਜੀ, ਇਸ ਪਿਆਰੇ ਭਾਈ ਦਇਆ ਸਿੰਘ ਜੀ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਮਹਾਰਾਜ ਨੇ, ਇਸ ਸਿੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਪੰਜਾਂ ਪਿਆਰਿਆਂ, ਤੇ ਇਹਨਾਂ ਦਾ ਨਾਮ ਰੱਖਿਆ ਸੀ ਭਾਈ ਧੰਨ ਧੰਨ ਪਿਆਰੇ ਭਾਈ ਦਇਆ ਸਿੰਘ, ਧੰਨ ਧੰਨ ਪਿਆਰੇ ਭਾਈ ਧਰਮ ਸਿੰਘ, ਧੰਨ ਧੰਨ ਪਿਆਰੇ ਭਾਈ ਹਿੰਮਤ ਸਿੰਘ, ਧੰਨ ਧੰਨ ਪਿਆਰੇ ਭਾਈ ਮੋਹਕਮ ਸਿੰਘ, ਧੰਨ ਧੰਨ ਪਿਆਰੇ ਭਾਈ ਸਾਹਿਬ ਸਿੰਘ ਜੀ। ਇੰਨੇ ਪਿਆਰੇ ਨੇ ਗੁਰੂ ਨੂੰ, ਇਹਨਾਂ ਗੁਰੂ ਨੂੰ ਇਹਨਾਂ ਨੇ ਸਨੇਹ ਕੀਤਾ। ਭਾਈ ਦਇਆ ਸਿੰਘ ਜੀ ਦਾ ਅੱਜ ਜਨਮ ਦਿਹਾੜਾ, ਤੇ ਜਦੋਂ ਵੀ ਤੁਸੀਂ ਕਲਗੀਆਂ ਵਾਲੇ ਦਾ ਇਤਿਹਾਸ ਪੜ੍ਹਦੇ ਹੋ, ਸੁਣਦੇ ਹੋ, ਸਰਵਣ ਕਰਦੇ ਹੋ, ਭਾਈ ਦਇਆ ਸਿੰਘ ਜੀ ਦਾ ਜ਼ਿਕਰ ਹਰ ਵਕਤ ਨਾਲ ਆਏ। ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦੀ ਗੋਦ ਦਾ ਆਨੰਦ, ਸੰਗਤ ਦਾ ਆਨੰਦ ਲੰਬੇਰਾ ਸਮਾਂ ਭਾਈ ਦਇਆ ਸਿੰਘ ਜੀ ਨੂੰ ਮਾਣ। ਜਿਸ ਵੇਲੇ ਮਹਾਰਾਜ ਜੀ ਨੇ ਇਸ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ,
ਉਸ ਵੇਲੇ ਵੀ ਮਹਾਰਾਜ ਜੀ ਨੇ ਇਸ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਨਾਲ ਰੱਖਿਆ ਸੀ। ਆਪਣੇ ਨਾਲ ਮਾਛੀਵਾੜੇ ਦੇ ਵਾਹਿਗੁਰੂ, ਉਸ ਤੋਂ ਬਾਅਦ ਜਦੋਂ ਇਹ ਸਰਸਾ ਨਦੀ ਤੇ ਆਏ ਨੇ ਉਦੋਂ ਵੀ ਮਹਾਰਾਜ ਜੀ ਨੇ ਨਾਲ ਰੱਖਿਆ ਸੀ। ਜਿਹੜਾ ਇਤਿਹਾਸ ਪੜ੍ਹਦੇ ਨਾ ਤੁਸੀਂ ਵੀ ਅੰਮ੍ਰਿਤ ਵੇਲਾ ਜਦੋਂ ਸਰਸਾ ਨਦੀ ਤੇ ਮਹਾਰਾਜ ਜੀ ਪਹੁੰਚੇ, ਅੰਮ੍ਰਿਤ ਵੇਲਾ ਹੋਇਆ ਸੀ ਤੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਜੀ ਨੂੰ ਪੁੱਛਿਆ ਸੀ। ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ ਜੀ, ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ, ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਸਾਂ ਤੇ ਅੰਮ੍ਰਿਤ ਵੇਲੇ ਆਪਾਂ ਕੀ ਕਰਿਆ ਕਰਦੇ ਸਾਂ? ਹਰ ਵਕਤ ਮਹਾਰਾਜ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ। ਕਿੱਡਾ ਭਾਗਾਂ ਵਾਲਾ, ਕਿੰਨਾ ਮਹਾਨ ਗੁਰਮੁਖ ਪਿਆਰਾ ਹੋਇਆ ਜਿਹਦਾ ਅੱਜ ਜਨਮ ਦਿਹਾੜਾ। ਤੇ ਪਿਆਰੇ ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ ਨਾ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਘਰ ਦੇ ਰਬਾਬੀਏ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰਦੇ ਸੀ, ਸਾਰੀਆਂ ਸੰਗਤਾਂ ਚੌਂਕੜੇ ਮਾਰ ਕੇ ਸਰਵਣ ਕਰਦੀਆਂ ਸੀ ਤੇ ਤੁਸੀਂ ਵੀ ਭਰੇ ਦਰਬਾਰ ਦੇ ਵਿੱਚ ਆਣ ਕੇ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ। ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਜੀ ਕਿੰਨਾ ਸਮਾਂ ਨੇਮ ਨਿਭਾਇਆ? ਕਹਿਣ ਲੱਗੇ, ਮਹਾਰਾਜ ਜੀ ਸਾਰੀ ਉਮਰ, ਜਿੰਨੀ ਅੱਜ ਤੁਹਾਡੀ ਉਮਰ ਹੋਗੀ ਉਨਾ ਹੀ ਤੁਸੀਂ ਸਮਾਂ ਨਿਭਾਇਆ, ਨੇਮ ਨਿਭਾਇਆ। ਤੇ ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਅੱਜ ਵੀ ਅੰਮ੍ਰਿਤ ਵੇਲਾ ਆਇਆ, ਫਿਰ ਅੱਜ ਇਹ ਨੇਮ ਨਹੀਂ ਨਿਭਾਉਣਾ? ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਅੱਜ ਨੇਮ ਨਹੀਂ ਨਭ ਸਕ। ਪੁੱਛਿਆ ਜੀ ਕਿਉਂ? ਕਹਿਣ ਲੱਗੇ, 10 ਲੱਖ ਦਾ ਮਲਖਈਆ ਪਿੱਛੇ ਲੱਗੇ, ਜੇ ਆਸਾ ਕੀ ਵਾਰ ਦਾ ਕੀਰਤਨ ਇੱਥੇ ਸਰਵਣ ਕਰਨ ਲੱਗ ਪਏ 1.5 ਘੰਟਾ 2 ਘੰਟੇ ਲੱਗਣਗੇ, ਉਨੀ ਦੇਰ ਨੂੰ ਤੇ 10 ਲੱਖ ਦਾ ਮਲਖਈਆ ਚੜ੍ਹ ਕੇ ਆ ਜਾਏਗਾ, ਸਾਰਿਆਂ ਨੂੰ ਖਤਮ ਕਰ ਦੇਗਾ। ਤੇ ਸਤਿਗੁਰਾਂ ਨੇ ਬਚਨ ਪਤਾ ਕੀ ਕਹੇ ਸੀ? ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ ਜੀ, ਜੇ ਸਾਰੀ ਉਮਰ ਨੇਮ ਨਿਭਾਇਆ ਹੈ, ਅੱਜ ਸਰਸਾ ਨਦੀ ਦੇ ਕਿਨਾਰੇ ਤੇ ਆ ਗਏ ਆ ਨਾ, ਸੱਚ ਜਾਣੀ ਸਾਰੇ ਸ਼ਹੀਦ ਹੋ ਜਾਈਏ, ਪਰ ਮੈਂ ਨੇਮ ਨਹੀਂ ਉਹ ਟੁੱਟਣ ਦੇਣਾ। ਇਹ ਮਹਾਰਾਜ ਜੀ ਨੇ ਭਾਈ ਪਿਆਰੇ ਦਇਆ ਸਿੰਘ ਜੀ ਨਾਲ ਹੀ ਗੱਲਾਂ ਬਾਤਾਂ ਕੀਤੀਆਂ। ਉਸ ਵੇਲੇ ਹੱਥ ਜੁੜ ਗਏ ਸੀ ਗੁਰਮੁਖ ਪਿਆਰੇ ਦੇ, ਕਹਿਣ ਲੱਗੇ, ਮਹਾਰਾਜ 7 ਵਜੇ ਉੱਥੇ ਆਸਾ ਕੀ ਵਾਰ ਦਾ ਕੀ

ਮਾਂ ਮਹਾਰਾਜ ਜੀ ਦੇ ਨਾਲ ਰਿਹਾ, ਜਿਹਦੇ ਚਮਕੌਰ ਸਾਹਿਬ ਦੀ ਗੜੀ ਚ ਹੈ। ਉੱਥੇ ਫਿਰ ਅੰਮ੍ਰਿਤ ਵੇਲਾ ਆਇਆ ਸੀ, ਜਦੋਂ ਮਹਾਰਾਜ ਜੀ ਨੇ 10 ਲੱਖ ਦੇ ਮੁਲਖਈਏ ਦੇ ਨਾਲ ਆਪਣੇ ਸਿੱਖਾਂ ਨੂੰ 8 ਹਿੱਸਿਆਂ ਵਿੱਚ ਵੰਡ ਦਿੱਤਾ ਸੀ, 5-5 ਦੇ ਜਥਾ ਬਣਾਇਆ ਸੀ ਤੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਕੋਲ ਖਿਲਾ ਰਿਹਾ ਸੀ ਮਹਾਰਾਜ ਨੇ ਉਹ ਅਟਾਰੀ ਦਿੱਤੀ। 5-5 ਦਾ ਜਥਾ ਨਿਕਲਦਾ ਸੀ, ਜਦੋਂ ਪਹਿਲੇ ਜਥੇ ਸ਼ਹੀਦ ਹੋ ਗਏ ਨਾ ਤੇ ਉਸ ਤੋਂ ਬਾਅਦ ਫਿਰ ਅਗਲਾ ਜਥਾ ਤੁਰਨ ਵਾਸਤੇ ਤਿਆਰ ਹੋਇਆ ਸੀ ਮਹਾਰਾਜ ਦੇ ਲਖਤੇ ਜਿਗਰ ਸਪੁੱਤਰ ਬਾਬਾ ਅਜੀਤ ਸਿੰਘ ਜੀ ਦਾ। ਉਹ ਉਸ ਵੇਲੇ ਨਾਲ ਭਾਈ ਹਿੰਮਤ ਸਿੰਘ ਜੀ ਪਿਆਰਿਆਂ ਦੇ ਵਿੱਚੋਂ ਨਾਲ ਉਹਨਾਂ ਦਾ ਜਥਾ ਜਦੋਂ ਬਾਹਰ ਗਿਆ ਤੇ ਤੁਸੀਂ ਇਤਿਹਾਸ ਪੜ੍ਹ ਕੇ ਵੇਖਿਓ, ਜਦੋਂ ਵੀ ਜਥਾ ਬਾਹਰ ਜਾਂਦਾ ਸੀ ਚਮਕੌਰ ਦੀ ਗੜੀ ਵਿੱਚੋਂ, ਹਜ਼ਾਰਾਂ ਦੁਸ਼ਮਣਾਂ ਨੂੰ ਮਾਰ ਕੇ ਆਪ ਸ਼ਹੀਦ ਹੁੰਦੇ ਸਨ ਤੇ ਸਿੱਖ ਜਕਾਰੇ ਛੱਡਦੇ ਸਨ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਪਿੱਛੇ ਰਹਿ ਗਏ ਸਨ। ਤੇ ਜਦੋਂ ਭਾਈ ਹਿੰਮਤ ਸਿੰਘ ਜੀ ਦੇ ਨਾਲ ਸਤਿਗੁਰਾਂ ਦਾ ਸਾਹਿਬਜ਼ਾਦਾ ਜੰਗ ਦੇ ਮੈਦਾਨ ਵਿੱਚ ਗਿਆ ਬਾਬਾ ਅਜੀਤ ਸਿੰਘ, ਜਿਸ ਵੇਲੇ ਉਹਨੇ ਐਸੇ ਦੁਸ਼ਮਣਾਂ ਦੇ ਆਹੂ ਲਾ ਕੇ ਸੁੱਟ ਦਿੱਤੇ ਅਖੀਰ ਵਿੱਚ, ਕਿਉਂਕਿ 5 ਸਿੰਘ ਸਨ, ਕਿੰਨਾ ਕੁ ਸਮਾਂ ਮੁਕਾਬਲਾ ਕਰ ਸਕਦੇ, ਕਈਆਂ ਨੂੰ ਮੌਤ ਦੇ ਘਾਟ ਉਤਾਰਿਆ ਭਾਈ ਹਿੰਮਤ ਸਿੰਘ ਜੀ ਨੇ ਨਾਲ ਦੇ ਪਿਆਰਿਆਂ ਨੇ, ਉਸ ਤੋਂ ਬਾਅਦ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ, ਪਰ ਅੰਤ ਵੇਲੇ ਘੇਰਾ ਪਿਆ, ਸੀਨੇ ਦੇ ਵਿੱਚ ਤੀਰ ਵੱਜੇ ਨੇ ਮਹਾਰਾਜ ਜੀ ਦੇ ਸਪੁੱਤਰ ਦੇ, ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ। ਕਿਸੇ ਸਿੱਖ ਨੇ ਜਕਾਰਾ ਹੀ ਨਹੀਂ ਛੱਡਿਆ। ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਅੱਗੇ ਸਿੱਖ ਸ਼ਹੀਦ ਹੁੰਦੇ ਨੇ, ਸਿੰਘ ਸ਼ਹੀਦ ਹੋਏ ਨੇ, ਤੁਸੀਂ ਜਕਾਰੇ ਛੱਡੇ ਨੇ, ਸਾਡਾ ਪੁੱਤਰ ਸ਼ਹੀਦ ਹੋਇਆ ਤੇ ਹੁਣ ਜਕਾਰੇ ਨਹੀਂ ਛੱਡਦੇ, ਚੁੱਪ ਕਰ ਗਏ ਹੋ। ਭਾਈ ਦਇਆ ਸਿੰਘ ਦਾ ਗਲਾ ਭਰ ਆਇਆ ਸੀ, ਕਹਿਣ ਲੱਗਾ, ਮਹਾਰਾਜ ਕਿਹੜੇ ਕਿਸ ਤਰ੍ਹਾਂ ਮੈਂ ਜਕਾਰਾ ਛੱਡਾਂ, ਤੁਹਾਡਾ ਪੁੱਤਰ ਸ਼ਹੀਦ ਹੋਇਆ ਤੇ ਸਾਡੇ ਇਤਿਹਾਸਕਾਰ ਲਿਖਦੇ ਨੇ ਸਤਿਗੁਰਾਂ ਨੇ ਉਸ ਵੇਲੇ ਆਪ ਜਕਾਰਾ ਛੱਡਿਆ। ਕਹਿਣ ਲੱਗੇ, ਦਇਆ ਸਿੰਘ ਕੋਈ ਗੱਲ ਨਹੀਂ, ਜੇ ਤੁਹਾਡਾ ਗਲਾ ਭਰ ਆਇਆ ਨਾ, ਤੁਹਾਡੇ ਰਸਨਾ ਤੋਂ ਜਕਾਰਾ ਨਹੀਂ ਨਿਕਲਿਆ ਤੇ ਮੈਂ ਬੁਲਾਵਾਂਗਾ, ਮੇਰਾ ਪੁੱਤਰ ਜੰਗ ਦੇ ਮੈਦਾਨ ਵਿੱਚ ਜੂਝਿਆ, ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕਰਕੇ ਸ਼ਹੀਦ ਹੈ। ਜਦੋਂ ਮਹਾਰਾਜ ਜੀ ਦੇ ਇਹ ਪੁੱਤਰ ਦਾ ਭਾਣਾ ਵਾਪਰਿਆ ਨਾ, ਭਾਈ ਦਇਆ ਸਿੰਘ ਜੀ ਕੋਲ ਨੇ ਹਰ ਵਕਤ ਕੋਲ ਮਹਾਰਾਜ ਜੀ ਦੇ ਨਾਲ ਗੱਲਬਾਤ ਕਰ। ਪੁੱਤਰ ਨੂੰ ਭੇਜਣ ਤੋਂ ਪਹਿਲਾਂ ਭਾਈ ਦਇਆ ਸਿੰਘ ਹੀ ਸੀ ਜਿਨ੍ਹਾਂ ਨੇ ਹੱਥ ਜੋੜੇ ਸੀ, ਸਤਿਗੁਰੂ ਬੇਨਤੀ ਪੁੱਛਿਆ ਜੀ, ਕਿਹੜੀ ਬੇਨਤੀ? ਕਹਿ ਲੱਗੇ, ਪੁੱਤਰ ਬਚਾ ਲਓ, ਲੈ ਕੇ ਨਿਕਲ ਜਾਓ ਕੱਚੀ ਗੜੀ ਚੋਂ, ਅਸੀਂ ਸਿੱਖ ਇਹਨਾਂ ਦਾ ਮੁਕਾਬਲਾ ਕਰਾਂਗੇ। ਤੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਸੀ। ਕਹਿ ਲੱਗੇ, ਦਇਆ ਸਿੰਘ ਤੂੰ ਮੇਰਾ ਪੁੱਤਰ ਨਹੀਂ, ਸਿੱਖ ਮੇਰੇ ਪੁੱਤਰ ਨਹੀਂ, ਇਕੱਲੇ ਮੈਂ ਪੁੱਤਰਾਂ ਨੂੰ ਬਚਾ ਕੇ ਨਿਕਲ ਜਾਵਾਂ, ਤੁਹਾਨੂੰ ਇੱਥੇ ਛੱਡ ਜਾਵਾਂ? ਕਦੀ ਨਹੀਂ ਹੋ ਸਕਦਾ, ਮੈਂ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਕਦੀ ਫਰਕ ਨਹੀਂ ਹੋ ਸਮਝਿਆ, ਨਹੀਂ ਸੀ ਲੈ ਕੇ। ਖੈਰ, ਭਾਈ ਦਇਆ ਸਿੰਘ ਜੀ ਦਾ ਜਨਮ ਦਿਹਾੜਾ ਮਿਸ ਕਰਕੇ ਆਪ ਸੰਗਤਾਂ ਨਾਲ ਉਹਨਾਂ ਦੇ ਬੋਲ ਸਾਂਝੇ ਕਰ ਰਿਹਾ। ਚਮਕੌਰ ਦੀ ਗੜੀ ਵਿੱਚੋਂ ਜਦੋਂ ਅਗਲੇ ਦਿਨ ਸਤਿਗੁਰੂ ਇਹਨਾਂ ਪਿਆਰਿਆਂ ਦੀ, ਇਹਨਾਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ, ਚਲੋ ਆਪਾਂ ਕਹਿੰਦੇ ਹਾਂ ਵੀ ਬੇਨਤੀ ਨਹੀਂ ਮੰਨੀ, ਹੁਕਮ ਮੰਨਿਆ, ਕੁਝ ਵੀ, ਚਲੋ ਉਹਨਾਂ ਨੇ ਤਰਲਾ ਲਿਆ, ਕੁਝ ਵੀ ਕਿਹਾ, ਮਹਾਰਾਜ ਜੀ ਕਹਿਣ ਲੱਗੇ, ਚਲੋ ਤੁਸੀਂ ਕਹਿੰਦੇ ਹੋ ਤੇ ਅਸੀਂ ਜਾਵਾਂਗੇ। ਤੇ ਕਹਿਣ ਲੱਗੇ, ਸਾਡੇ ਨਾਲ 2 ਸਿੱਖ ਵੀ ਜਾਣਗੇ। ਕਹਿਣ ਲੱਗੇ, ਬਿਲਕੁਲ ਜਾਣਗੇ, ਦੱਸੋ ਕਿਹੜੇ ਚਾਹੀਦੇ? ਉੱਥੇ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਦੋਨਾਂ ਨੂੰ ਕਿਹਾ ਸੀ, ਕਹਿਣ ਲੱਗੇ ਤੁਸੀਂ ਸਾਡੇ ਨਾਲ ਨਿਕਲੋ। ਕਹਿਣ ਲੱਗੇ, ਮਹਾਰਾਜ 7 ਵਜੇ। ਫਿਰ ਜਦੋਂ ਕੱਚੀ ਗੜੀ ਦੇ ਵਿੱਚ ਅਗਲੇ ਦਿਨ ਅੱਧੀ ਰਾਤ ਨੂੰ ਮਹਾਰਾਜ ਤਾੜੀ ਮਾਰ ਕੇ ਨਿਕਲੇ ਨੇ, ਤੇ ਮਹਾਰਾਜ ਜੀ ਨੇ ਦੱਸਿਆ ਸੀ ਵੀ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ, ਜੇ ਆਪਣਾ ਵਿਛੋੜਾ ਵੀ ਪੈ ਜੇ ਨਾ, ਆ ਤਾਰਿਆਂ ਦੀ ਸੇਧ ਨੂੰ ਤੁਸੀਂ ਸਾਨੂੰ ਆਣ ਕੇ ਮਿਲਣਾ। ਇਸ਼ਾਰੇ ਸਾਨੂੰ ਸਿੱਖ ਸਮਝਦੇ ਸਨ ਕਿਉਂਕਿ ਇੰਨਾ ਲੰਬਾ ਸਮਾਂ ਸੰਗਤ ਕੀਤੀ। ਜਿਸ ਵੇਲੇ ਕੱਚੀ ਗੜੀ ਦੇ ਵਿੱਚੋਂ ਸਤਿਗੁਰੂ ਦੇ ਨਾਲ ਨਿਕਲੇ ਨੇ, ਤੇ ਅੱਗੇ ਸਾਹਮਣੇ ਤੇ ਲੋਥਾਂ ਪਈਆਂ ਸਨ, ਦੁਸ਼ਮਣਾਂ ਦੀਆਂ ਪਈਆਂ ਸਨ, ਸਿੱਖਾਂ ਦੇ ਸਰੀਰ ਵੀ ਪਏ ਸਨ, ਤੇ ਚੱਲਦਿਆਂ ਬਿਜਲੀ ਲਿਸ਼ਕੀ, ਤੇ ਜਿਸ ਵੇਲੇ ਬਿਜਲੀ ਲਿਸ਼ਕੀ ਨਾ, ਤੇ ਵੇਖਿਆ ਭਾਈ ਦਇਆ ਸਿੰਘ ਨੇ ਸਾਹਮਣੇ ਕੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੁੱਤਰਾਂ ਦੇ ਸਰੀਰ ਪਏ ਸਨ। ਭਾਈ ਦਇਆ ਸਿੰਘ ਜੀ ਬਹਿ ਗਏ ਸੀ ਉੱਥੇ, ਸਤਿਗੁਰਾਂ ਦਾ ਜਾਮਾ ਅੜਿਆ, ਮਹਾਰਾਜ ਤੁਰ ਪਏ। ਜਦੋਂ ਥੋੜਾ ਜਿਹਾ ਅੱਗੇ ਵੇਖਿਆ ਤੇ ਭਾਈ ਦਇਆ ਸਿੰਘ ਨਜ਼ਰ ਨਹੀਂ ਆਏ, ਮਹਾਰਾਜ ਪਿੱਛੇ ਵੇਖਿਆ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੇ ਸਰੀਰ ਕੋਲ ਬਹਿ ਗਏ। ਮਹਾਰਾਜ ਫਿਰ ਪਿੱਛੇ ਆਏ, ਕਹਿਣ ਲੱਗੇ, ਦਇਆ ਸਿੰਘ ਜੀ ਇੱਥੇ ਬਹਿ ਗਏ ਹੋ?

0: ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਪਤਾ ਨਹੀਂ ਕਿਹੋ ਜਿਹਾ ਤੁਹਾਡਾ ਦਿਲ ਹੈ, ਕਿਹੋ ਜਿਹਾ ਤੁਹਾਡਾ ਸੀਨਾ ਹੈ, ਆਪਣੇ ਪੁੱਤਰਾਂ ਦੀਆਂ ਲੋਥਾਂ ਕੋਲੋਂ ਲੰਘ ਗਏ, ਮੈਂ ਨਹੀਂ ਉਹ ਲੰਘ ਸਕਿਆ। ਕਹਿਣ ਲੱਗੇ ਕੀ ਕਰੇਗਾ ਇੱਥੇ ਬੈਠ ਕੇ? ਕਹਿਣ ਲੱਗੇ ਕਲਗੀ ਵਾਲਿਆ ਕੁਝ ਨਹੀਂ ਕਰ ਸਕਦਾ, ਘੱਟੋ ਘੱਟ ਆਪਣੇ ਪੁੱਤਰਾਂ ਦਾ ਮੁੱਖ ਹੀ ਢੱਕਦਾ ਜਿਹੜੇ ਸ਼ਹੀਦ ਹੋ ਗਏ ਨੇ। ਤੇ ਮਹਾਰਾਜ ਜੀ ਕਹਿਣ ਲੱਗੇ, ਦਇਆ ਸਿੰਘ ਕਿਵੇਂ ਮੁੱਖ ਢੱਕੀਏ ਪੁੱਤਰਾਂ ਦੇ? ਕਹਿਣ ਲੱਗੇ ਮੇਰੇ ਕੋਲ ਕਮਰ ਕੱਸਾ, ਮੈਂ ਤੁਹਾਡੇ ਪੁੱਤਰਾਂ ਦੇ ਮੂੰਹ ਤੇ ਪਾ ਦਿੰਦਾ, ਮੁੱਖ ਤੇ ਪਾ ਦਿੰਦਾ। ਤੇ ਮੇਰੇ ਸਤਿਗੁਰਾਂ ਨੇ ਕਿਹਾ ਸੀ ਕਿੰਨੇ ਕਮਰ ਕੱਸੇ ਨੇ? ਕਹਿਣ ਲੱਗੇ ਇੱਕੋ ਹੀ ਹੈ। ਸਿੱਖ ਕਿੰਨੇ ਸ਼ਹੀਦ ਹੋਏ ਨੇ? ਕਹਿਣ ਲੱਗੇ ਮਹਾਰਾਜ ਜੀ 40 ਦੇ ਕਰੀਬ ਨੇ, ਗਿਣਤੀ ਵਿੱਚ ਨੇ। ਕਹਿਣ ਲੱਗੇ ਇੱਕ ਕਮਰ ਕੱਸਾ ਕਿੰਨਿਆਂ ਕੁ ਦੇ ਮੁੱਖ ਢੱਕੂਗਾ? ਕਹਿਣ ਲੱਗੇ ਘੱਟੋ ਘੱਟ ਦੋ ਪੁੱਤਰਾਂ ਦੇ ਢੱਕ ਸਕਦਾ। ਮਹਾਰਾਜ ਕਹਿਣ ਲੱਗੇ ਬਾਕੀ ਉਹ ਵੀ ਮੇਰੇ ਪੁੱਤਰ ਦੇ ਨੰਗੇ ਰਹਿਣਗੇ? ਕਹਿਣ ਲੱਗੇ ਮਹਾਰਾਜ ਹਾਂ। ਮਹਾਰਾਜ ਨੇ ਮੋਢੇ ਤੇ ਫੜ ਕੇ ਉਠਾਇਆ ਸੀ। ਕਹਿਣ ਲੱਗੇ ਦਇਆ ਸਿੰਘਾ, ਜਿੱਥੇ ਮੇਰੇ ਸਿੱਖਾਂ ਦੇ ਸਰੀਰ ਪਏ ਨੇ ਉੱਥੇ ਮੇਰੇ ਪੁੱਤਰਾਂ ਦੇ ਵੀ ਪੈ ਰਹਿਣ ਦੇ, ਇਹਨਾਂ ਦਾ ਵੀ ਮੁੱਖ ਢੱਕਣ ਦੀ ਲੋੜ ਨਹੀਂ। ਇਹ ਯਾਦਾਂ ਨੇ ਭਾਈ ਦਇਆ ਸਿੰਘ ਦੀ। ਜਿਸ ਵੇਲੇ ਇਸ ਕੱਚੀ ਗੜੀ ਦੇ ਵਿੱਚ ਨਿਕਲ ਕੇ ਗਏ ਨੇ ਤੇ ਚਮਕੌਰ ਸਾਹਿਬ ਵਾਹਿਗੁਰੂ, ਉਸ ਵੇਲੇ ਫਿਰ ਮਾਛੀਵਾੜੇ ਦੇ ਜੰਗਲਾਂ ਵਿੱਚ ਜਿੱਥੇ ਜਾ ਕੇ ਮਹਾਰਾਜ ਜੀ ਨੇ ਟਿੰਡ ਦਾ ਸਰਾਣਾ ਲਾਇਆ ਸੀ, ਅਜੇ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਉੱਥੇ ਦਰਸ਼ਨ ਕਰਦੇ ਹੋ, ਉਸ ਅਸਥਾਨ ਤੇ ਫਿਰ ਅੰਮ੍ਰਿਤ ਵੇਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਤਿੰਨ ਸਿੱਖ ਨਾਲ ਸਨ ਜਿਹੜੇ ਨਿਕਲੇ ਸਨ, ਉੱਥੇ ਜਾ ਕੇ ਮਹਾਰਾਜ ਜੀ ਨੂੰ ਮਿਲੇ ਸਨ। ਤੇ ਭਾਈ ਦਇਆ ਸਿੰਘ ਨੇ ਵੇਖਿਆ, ਉਸ ਵੇਲੇ ਕਹਿ ਦਿੱਤਾ ਸੀ, ਕਹਿਣ ਲੱਗੇ ਆਵਾਜ਼ ਨਾ ਕਰੋ, ਹੌਲੀ ਤੁਰੋ। ਪੁੱਛਿਆ ਕਿਉਂ? ਕਹਿ ਲੱਗੇ ਉਹ ਮੇਰਾ ਕਲਗੀ ਵਾਲਾ ਸੁੱਤਾ ਹੈ, ਕਿਤੇ ਸਾਡੇ ਪੈਰਾਂ ਦੀ ਆਵਾਜ਼ ਸੁਣ ਕੇ ਉੱਠ ਨਾ ਪਏ, ਇਹਨੂੰ ਦੋ ਘੜੀਆਂ ਆਰਾਮ ਕਰ ਲੈਣ। ਇਹ ਮਹਾਰਾਜ ਜੀ ਦਾ ਗੁਰਮੁਖ ਪਿਆ, ਖੈਰ ਇੱਥੇ ਮਹਾਰਾਜ ਜੀ ਦੇ ਨਾਲ ਰਿਹਾ। ਜਦੋਂ ਉੱਚ ਦੇ ਪੀਰ ਬਣ ਕੇ ਨਿਕਲੇ ਨੇ ਤੇ ਆਪ ਸੰਗਤਾਂ ਨੂੰ ਗਿਆਤ ਹੋਵੇ, ਮਹਾਰਾਜ ਜੀ ਦਾ ਪਲੰਘ ਜਿਹੜਾ ਸੀ ਨਾ, ਉਹ ਗਨੀ ਖਾਂ ਤੇ ਨਵੀਂ ਖਾਂ ਉਹਨਾਂ ਅਗਲੇ ਪਾਸੇ ਲੱਗੇ ਸੀ, ਪਿੱਛੇ ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਲੱਗੇ ਸਨ, ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣੇ ਹੱਥ ਵਿੱਚ ਚੌਰ ਸਭ ਲਿਆ ਸੀ ਜਿਹੜਾ ਮਹਾਰਾਜ ਜੀ ਦੇ ਸੀਸ ਤੋਂ ਕਰ ਰਿਹਾ। ਇਹ ਯਾਦਾਂ ਨੇ ਭਾਈ ਦਇਆ ਸਿੰਘ। ਉਹ ਤੁਹਾਡੇ ਕੋਲ ਨੇ ਆਲਮਗੀਰ ਸਾਹਿਬ ਆਏ ਨੇ, ਉਸ ਤੋਂ ਬਾਅਦ ਰਾਏ ਕੱਲਾ ਦੇ ਘਰ ਦੇ ਵਿੱਚ ਹਵੇਲੀ ਵਿੱਚ ਰੁਕੇ ਨੇ। ਮੁੱਕਦੀ ਗੱਲ ਅੱਗੇ ਚੱਲਦੇ ਚੱਲਦੇ ਮਹਾਰਾਜ ਜਿਸ ਵੇਲੇ ਆ ਦੀਨਾ ਕਾਂਗੜ ਪਹੁੰਚੇ ਨੇ ਨਾ, ਇੱਥੋਂ ਤੱਕ ਦਾ ਸਫ਼ਰ ਮਹਾਰਾਜ ਜੀ ਦੇ ਨਾਲ ਰਿਹਾ ਸੀ ਭਾਈ ਦਇਆ ਸਿੰਘ। ਇੱਥੇ ਫਿਰ ਮਹਾਰਾਜ ਜੀ ਨੇ ਜਫ਼ਰਨਾਮਾ ਲਿਖਿਆ ਸੀ ਤੇ ਕਿਹਾ ਸੀ ਭਾਈ ਦਇਆ ਸਿੰਘ ਜੀ, ਜਾਓ ਔਰੰਗਜ਼ੇਬ ਬਾਦਸ਼ਾਹ ਨੂੰ ਸਾਡਾ ਜਫ਼ਰਨਾਮਾ ਪਹੁੰਚਾਓ। ਤੇ ਪੁੱਛਿਆ ਜੀ ਮੇਲ ਕਿੱਥੇ ਹੋਣਗੇ? ਕਹਿਣ ਲੱਗੇ ਅਸੀਂ ਉਸ ਇਲਾਕੇ ਵਿੱਚ ਹੀ ਆਵਾਂਗੇ। ਫਿਰ ਹਜ਼ੂਰ ਸਾਹਿਬ ਨੰਦੇੜ ਸਾਹਿਬ ਉੱਥੇ ਮੇਲ ਹੋਏ, ਉੱਥੇ ਵੀ ਮਹਾਰਾਜ ਜੀ ਦੇ ਨਾਲ ਲੰਬੇਰਾ ਸਮਾਂ ਰਿਹਾ। ਇਹ ਕੁਝ ਯਾਦਾਂ ਨੇ ਭਾਈ ਦਇਆ ਸਿੰਘ ਦੀਆਂ, ਜਿਨ੍ਹਾਂ ਨੇ ਇੱਕ ਸਾਲ ਨੇ, ਦੋ ਸਾਲ ਨੇ, ਕਈ ਸਾਲ ਲਗਾਤਾਰ ਹਰ ਵਕਤ ਮਹਾਰਾਜ ਜੀ ਦੇ ਕੋਲ ਆਪਣੇ ਜ਼ਿੰਦਗੀ ਦੇ ਪਲ ਬਤੀਤ ਕੀਤੇ। ਐਸਾ ਗੁਰਮੁਖ ਪਿਆਰਾ ਭਾਗਾਂ ਵਾਲਾ ਸਿੱਖ ਜਿਹੜਾ ਹੈ ਨਾ, ਉਹ ਕਦੀ ਕਦੀ ਸੰਸਾਰ ਦੇ ਵਿੱਚ ਇਹੋ ਜਿਹੀਆਂ ਰੂਹਾਂ ਆਉਂਦੀਆਂ ਨੇ ਜਿਹੜੀਆਂ ਤੁਰ ਦਰਗਾਹ ਦੇ ਵਿੱਚੋਂ ਗੁਰੂ ਦੀ ਬਖਸ਼ਿਸ਼ ਵਾਲੀਆਂ ਹੁੰਦੀਆਂ ਨੇ। ਉਸ ਪਿਆਰੇ ਭਾਈ ਦਇਆ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜੀ, ਆਪ ਸਾਰੀਆਂ ਸੰਗਤਾਂ ਨੂੰ ਉਸ ਪਿਆਰੇ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਅਰਦਾਸ ਕਰੀਏ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਹੋ ਜਿਹੀਆਂ ਰਹਿਮਤਾਂ ਭਾਈ ਦਇਆ ਸਿੰਘ ਜੀ ਦੇ ਪਿਆਰੇ ਤੇ ਕੀਤੀਆਂ ਜੇ, ਇੰਨੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਜੇ, ਕਿਤੇ ਥੋੜੀ ਜਿਹੀ ਨਜ਼ਰ ਸਾਡੇ ਤੇ ਵੀ ਪਾ ਦਿਓ, ਸਾਨੂੰ ਵੀ ਆਪਣੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਾਓ, ਸਾਨੂੰ ਵੀ ਆਪਣੀ ਗੋਦ ਦਾ ਆਨੰਦ ਬਖਸ਼ੋ, ਸੰਗਤ ਦਾ ਆਨੰਦ ਬਖਸ਼ੋ, ਸਾਡੇ ਤੇ ਵੀ ਬਖਸ਼ਿਸ਼ ਕਰੋ। ਆਓ ਜੋ ਸਮਾਂ ਬਚਿਆ, ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ, ਪਹਿਲੀ ਪੰਗਤੀ ਗੁਰ ਆਪਣੇ ਉੱਪਰ ਬਲ ਚਾਹੀਏ। ਕਿਹੜੇ ਗੁਰੂ ਤੋਂ? ਜਿਹੜਾ ਗੁਰੂ ਹਰ ਵਕਤ ਸਿੱਖਾਂ ਤੇ ਬਖਸ਼ਿਸ਼ ਕਰਨ ਵਾਲਾ, ਰਹਿਮਤਾਂ ਕਰਨ ਵਾਲਾ। ਗੁਰੇ ਆਪਣੇ ਉੱਪਰ ਬਲ ਜਾਈਏ। ਕਿਉਂ ਬਲ ਜਾਈਏ ਜੀ ਗੁਰੂ ਤੋਂ? ਕਿਉਂ ਬਲਹਾਰ ਜਾਈਏ? ਕਾਰਨ ਕੀ ਹੈ? ਮਹਾਰਾਜ ਕਹਿੰਦੇ ਇਸ ਕਰਕੇ ਬਲਹਾਰ ਜਾਇਆ ਕਰ, ਕਿਉਂਕਿ ਜਦੋਂ ਗੁਰੂ ਨਦਰ ਭਰ ਕੇ ਤੱਕਦਾ ਹੈ ਨਾ, ਤੇ ਸੱਚ ਜਾਣੀ ਬੰਦਾ ਬੰਦਾ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਬਲਹਾਰੀ ਗੁਰ ਆਪਣੇ, ਗੁਰੇ ਆਪਣੇ ਉੱਪਰ ਬਲ ਜਾਈ। ਬਲਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ,
1: ਜਿਨ ਮਾਨਸ ਤੇ ਦੇਵ ਤੇ ਕੀ ਇਹ ਕਰਤਨ ਲਾਗੀ। ਵਾਹ, ਜੇ ਸੌ ਚੰਦਾ ਉਗਵੇ। ਗੁਰੂ ਤੋਂ ਬਿਨਾਂ ਸਾਨੂੰ ਗਿਆਨ ਥੋੜਾ ਮਿਲਣਾ, ਗੁਰੂ ਤੋਂ ਬਿਨਾਂ ਸੋਝੀ ਥੋੜਾ ਮਿਲਣੀ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਕੁਰਬਾਨ ਜਾਇਆ ਕਰ ਗੁਰੂ ਤੋਂ, ਸਦਕੇ ਜਾਇਆ ਕਰ ਗੁਰੂ ਤੋਂ। ਜੇ ਸੌ ਚੰਦਾ ਉਗਵਾ ਹੈ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਇਸ ਕਰਕੇ ਗੁਰੂ ਤੋਂ ਕੁਰਬਾਨ ਜਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸ਼ਬਦ ਨਾ ਮੁਕਤ, ਗੁਰੂ ਬਿਨ ਮੁਕਤ ਨਾ ਪਾਵੇ। ਗੁਰਬਿਨ ਸ਼ਬਦ ਨਾ ਸੁਰਤ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਗੁਰ ਆਪਣੇ ਉੱਪਰ ਬਲ ਜਾਈਏ। ਇਸ ਕਰਕੇ ਗੁਰੂ ਤੋਂ ਬਲਹਾਰ ਜਾਣਾ, ਸਦਕੇ ਜਾਣਾ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਮੁਕਤ ਹੋ ਜਾਂਦਾ। ਹੋਰ ਇੱਕ ਦੋ ਬਚਨ ਸਾਂਝੇ ਕਰ ਲਈਓ। ਅੱਜ ਸੰਸਾਰ ਜਿਹੜਾ ਡੁੱਬ ਰਿਹਾ, ਕੋ ਕਾਮ ਵਿੱਚ ਡੁੱਬ ਰਿਹਾ, ਕੋ ਕ੍ਰੋਧ ਵਿੱਚ ਡੁੱਬ ਰਿਹਾ, ਕੋ ਹੰਕਾਰ ਵਿੱਚ ਡੁੱਬ ਰਿਹਾ, ਕੋ ਮੋਹ ਵਿੱਚ ਡੁੱਬ ਰਿਹਾ। ਰਹਿਰਾ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ, ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤਹਿ ਡੂਬੀ ਲਿਆ। ਤਿਤ ਸਰਵਰੜੇ ਭਏ ਲਿਨ ਵਾਸਾ ਪਾਣੀ ਪਾਵ ਤਿੰਨੇ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤਹਿ ਡੂਬੀ ਅਲੇ। ਮਹਾਰਾਜ ਕਹਿਣ ਲੱਗੇ, ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਹਮ ਦੇਖਾਂ, ਮੈਂ ਦੇਖ ਰਿਹਾ ਹੈ, ਦੇਖਿਆ ਹੈ ਸੰਸਾਰ ਦੇ ਵਿੱਚ ਲੋਕ ਡੁੱਬ ਰਹੇ। ਤੇ ਪੁੱਛਿਆ, ਮਹਾਰਾਜ ਜੀ ਫਿਰ ਡੁੱਬਣ ਤੋਂ ਬਚਾਉਣ ਵਾਲਾ ਕੌਣ ਹੈ? ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਗੁਰੂ ਹੈ। ਗੁਰੂ ਦਾ ਪੱਲਾ ਫੜੋ। ਜਦੋਂ ਗੁਰੂ ਕਿਸੇ ਦੀ ਬਾਂਹ ਫੜ ਲੈਂਦਾ ਨਾ, ਤੇ ਗੁਰੂ ਬਾਂਹ ਫੜੇ ਦੀ ਲਾਜ ਰੱਖਦਾ, ਉਹਨੂੰ ਡੁੱਬਣ ਨਹੀਂ ਦੇ ਦਿੰਦਾ, ਬਚਾ ਲੈਂਦਾ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚ ਤਾਰੇ, ਬਸ ਰਹੇ ਹਿਰਦੇ ਗੁਰਚਰਨ ਪਿਆਰੇ। ਇਹਦੀ ਖੀਰਲੀ ਪੰਕਤੀ ਪਤਾ ਕਿਹੜੀ? ਅਗਨ ਸਾਗਰ ਬੁੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਸਤਾਰਾ। ਬੰਦਿਆ, ਤੈਨੂੰ ਡੁੱਬਦੇ ਨੂੰ ਬਚਾਉਣ ਵਾਲਾ ਗੁਰੂ ਹੈ। ਜੇ ਤੂੰ ਉਹਨੂੰ ਬਾਂਹ ਫੜਾ ਦੇਗਾ ਨਾ, ਗੁਰੂ ਵਾਲਾ ਬਣ ਜਾਏਗਾ। ਤੇ ਸੱਚ ਜਾਣੀ, ਗੁਰੂ ਤੈਨੂੰ ਡੁੱਬਣ ਨਹੀਂ ਦੇਗਾ ਵਿਕਾਰਾਂ ਦੇ, ਗੁਰੂ ਤੈਨੂੰ ਨਰਕਾਂ ਦੀ ਖੱਡ ਵਿੱਚ ਡੁੱਬਣ ਨਹੀਂ ਦੇਗਾ। ਜੇ ਗੁਰੂ ਵਾਲਾ ਬਣਿਆ ਹੋਏਗਾ ਤੇ ਗੁਰੂ ਤੈਨੂੰ ਬਚਾ ਲਏਗਾ। ਹੋਰ ਇੱਕ ਦੋ ਪ੍ਰਮਾਣ ਸਾਂਝੇ, ਗੁਰੂ ਦੀ ਕਿਰਪਾ। ਇਸ ਕਰਕੇ ਗੁਰੂ ਤੋਂ ਬਲਹਾਰ ਜਾਣਾ, ਕਿਉਂਕਿ ਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਟੱਕ ਲੈ ਤੇ ਬੰਦਾ ਸੰਤ ਬਣ ਜਾਂਦਾ ਹੈ, ਬੰਦਾ ਗੁਰਮੁਖ ਬਣ ਜਾਂਦਾ ਹੈ, ਬੰਦਾ ਮਹਾਨ ਬਣ ਜਾਂਦਾ ਹੈ। ਸੁਖਮਣੀ ਸਾਹਿਬ ਦੇ ਬੋਲ ਨੇ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਣ ਕਰ ਬਚਨ ਕਰਨ ਅਗਾਨੈ, ਮਨ ਸੰਤੋਖ ਆਤਮ ਪਤੀਆਨੈ, ਪੂਰਾ ਗੁਰ ਅਖਿਆਉ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕੀ ਹੋਏ ਸੰਤ। ਗੁਰੂ ਤੇ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਤੇ ਬੰਦਾ ਸੰਤ ਬਣ ਜਾਂਦਾ। ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਤੇ ਬੰਦੇ ਦੇ ਦੁੱਖ ਕੱਟੇ ਜਾਂਦੇ ਨੇ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੇ ਆਪਣੇ ਉੱਪਰ ਬਲ ਜਾਈਏ, ਦੁੱਖ ਜਾਏ। ਬੰਦਿਆ, ਜੰਮਣ ਮਰਨ ਦਾ ਦੁੱਖ ਕੱਟਿਆ ਜਾਏਗਾ। ਗੁਰੂ ਤੋਂ ਬਲਹਾਰ ਜਾਇਆ ਕਰ, ਸਦਕੇ ਜਾਇਆ ਕਰ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਕੀ ਹੋਏਗਾ ਜੀ? ਜਿਸ ਡਿੱਠਾ ਸਭ ਦੁੱਖ ਜਾਏ। ਗੁਰ ਆਪਣੇ ਉੱਪਰ ਬਲ ਜਾਈਏ। ਤੇਗ ਬਹਾਦਰ ਸਿਮਰਿਆ, ਕੀ ਹੋਏਗਾ ਜੀ? ਘਰ ਨੌ ਨਿਧ ਆਵੇ ਤਾਂ, ਨੌ ਨਿਧੀਆਂ ਘਰ ਦੇ ਵੀ, 18 ਸਿੱਧੀ, ਲੋਕ ਪ੍ਰਲੋਕ ਦੇ ਖਜ਼ਾਨੇ ਆ ਜਾਣਗੇ। ਜੇ ਗੁਰੂ ਤੋਂ ਬਲਹਾਰ ਜਾਏਗਾ, ਗੁਰੂ ਤੋਂ ਸਦਕੇ ਜਾਏਗਾ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੇ ਤਾਂ ਏ। ਅਗਲੀ ਬਖਸ਼ਿਸ਼, ਸਭ ਥਾਈ ਹੋਏ ਸਹਾਇ, ਜਿੱਥੇ ਕੋਈ ਸਹਾਈ ਨਹੀਂ ਨਾ ਤੇਰਾ ਬਣੇਗਾ, ਸਹਾਇਤਾ ਕਰਨ ਵਾਲਾ ਨਹੀਂ ਬਣੇਗਾ, ਉੱਥੇ ਗੁਰੂ ਤੇਰੀ ਸਹਾਇਤਾ ਕਰੇ। ਅੱਜ ਮਹਾਰਾਜ ਨੇ ਗੁਰੂ ਦੀ ਵਡਿਆਈ ਵਿੱਚ ਬਚਨ ਕਹਿੰਦੇ, ਗੁਰ ਆਪਣੇ ਉੱਪਰ ਬਲ ਜਾਈਏ। ਮਹਾਰਾਜ ਕਹਿਣ ਲੱਗੇ, ਮੈਂ ਤੇ ਆਪਣੇ ਗੁਰੂ ਤੋਂ ਬਲਹਾਰ ਜਾਣਾ, ਸਦਕੇ ਜਾਣਾ। ਆਠ ਪਹਿਰ ਹਰ ਹਰ ਜਸ ਗਈਏ, ਕਿਉਂਕਿ ਗੁਰੂ ਜਦੋਂ ਕਿਰਪਾ ਕਰਦਾ ਨਾ, ਬੰਦਾ ਅੱਠੇ ਪਹਿਰ ਪਰਮਾਤਮਾ ਦੇ ਜਸ ਵਿੱਚ ਜੁੜ ਜਾਂਦਾ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਏਗੀ, ਉਹੀ ਪਰਮਾਤਮਾ ਦਾ ਨਾਮ ਜਪ ਸਕੇ, ਉਹੀ ਬੰਦਗੀ ਕਰ ਸਕੇ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਇਹ ਸਿੱਖਾ ਆਪਣੇ ਉਸ ਪ੍ਰਭੂ ਨੂੰ, ਸਵਾਮੀ ਨੂੰ, ਮਾਲਕ ਨੂੰ ਸਿਮਰਿਆ ਕਰ, ਧਿਆਇਆ ਕਰ, ਯਾਦ ਕਰਿਆ ਕਰ। ਕਿਹੜਾ ਪਰਮਾਤਮਾ? ਸਗਲ ਘਟਾਕਾ ਅੰਤਰਜਾਮੀ, ਜਿਹੜਾ ਪਰਮਾਤਮਾ ਸਾਰਿਆਂ ਦੇ ਅੰਦਰ ਦੀ ਜਾਣ ਵਾਲਾ ਅੰਤਰਜਾਮੀ ਪਰਮਾਤਮਾ, ਜਿਹੜਾ ਸਾਡੇ ਅੰਦਰ ਦੀਆਂ ਜਾਣ। ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਮੈਂ ਨਹੀਂ ਜਾਣਦਾ, ਮੇਰੇ ਮਨ ਵਿੱਚ ਕਿਹੋ ਜਿਹੀਆਂ ਵਿਚਾਰਾਂ ਚੱਲ ਰਹੀਆਂ ਨੇ ਤੁਸੀਂ ਨਹੀਂ ਜਾਣਦੇ, ਪਰ ਪਰਮਾਤਮਾ ਜਿਹੜਾ ਹੈ ਨਾ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਭਲਿਆਂ ਦੇ ਅੰਦਰ ਨੂੰ ਵੀ ਪੜ੍ਹਦਾ ਮੇਰਾ ਪਰਮਾਤਮਾ, ਤੇ ਬੁਰਿਆਂ ਦੇ ਅੰਦਰ ਨੂੰ ਵੀ ਪੜ੍ਹਦਾ। ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਕੇਵਲ ਪਰਮਾਤਮਾ, ਸਗਲ ਘਟਾਕਾ ਅੰਤਰਜਾਮੀ, ਜਿਹੜਾ ਸਾਡੇ ਅੰਦਰ ਦੀਆਂ ਜਾਣਨ ਵਾਲਾ ਹੈ ਨਾ। ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਨੂੰ ਸਿਮਰਿਆ ਕਰ, ਚਰਨ ਕਮਲ ਸਿਉਂ ਲਾਗੀ ਪ੍ਰੀਤ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਗੁਰੂ ਵਾਲਾ ਬੰਦਾ ਬਣਦਾ, ਗੁਰੂ ਤੋਂ ਬਲਹਾਰ ਜਾਂਦਾ, ਉਸ ਵੇਲੇ ਫਿਰ ਬੰਦੇ ਦੀ ਪ੍ਰੀਤ ਜਿਹੜੀ ਨਾ ਦੁਨੀਆਂ ਨਾਲ ਹਟ ਕੇ ਤੇ ਦੀਨ ਨਾਲ ਬਣ ਜਾਂਦੀ, ਨਿਰੰਕਾਰ ਨਾਲ ਬਣ ਜਾਂਦੀ, ਸਾਚੀ ਪੂਰਨ ਨਿਰਮਲ ਰੀਤ। ਜਦੋਂ ਗੁਰੂ ਕਿਰਪਾ ਕਰਦਾ ਨਾ, ਉਦੋਂ ਬੰਦੇ ਦੀ ਜਿਹੜੀ ਰੀਤ ਹੈ ਨਾ ਨਿਰਮਲ ਬਣ ਜਾਂਦੀ, ਇਹਦੀ ਜੀਵਨ ਜੁਗਤ ਜਿਹੜੀ ਹੈ ਉਹ ਸੋਹਣੀ ਬਣ ਜਾਂਦੀ। ਸੰਤ ਪ੍ਰਸਾਦ ਵਸੇ ਮਨਮਾਏ, ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪਰਮਾਤਮਾ ਹਿਰਦੇ ਵਿੱਚ ਵੱਸ ਸਕਦਾ, ਤੇ ਜਦੋਂ ਵੱਸਦਾ ਤਾਂ ਉਹਦਾ ਨਾਮ ਫਿਰ ਹੁੰਦਾ ਕਿ ਇਹ ਜਨਮ ਜਨਮ ਕੇ ਕਿਲਵਿਖ ਜਾਹੀ, ਕਈ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਸੜ ਕੇ ਸਵਾਹ ਹੋ ਜਾਂਦੇ ਨੇ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਨੇ, ਹੇ ਪ੍ਰਭੂ ਜੀ, ਹੇ ਦੀਨਾਂ ਦੇ ਮਾਲਕ, ਹੇ ਦਿਆਲੂ ਪਰਮਾਤਮਾ ਜੀ, ਮੇਰੇ ਤੇ ਇਹ ਕਿਰਪਾ ਕਰੋ। ਕਿਹੜੀ ਕਿਰਪਾ? ਨਾਨਕ ਮੰਗਾ ਸੰਤਰ ਵਾਲਾ, ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਮੈਨੂੰ ਗੁਰੂ ਦੀ ਸੰਗਤ ਬਖਸ਼ ਦਿਓ। ਜਦੋਂ ਗੁਰੂ ਦੀ ਸੰਗਤ ਮਿਲੇਗੀ, ਗੁਰੂ ਵਾਲਾ ਬਣਾਂਗਾ, ਗੁਰੂ ਤੋਂ ਬਲਹਾਰ ਜਾਵਾਂਗਾ, ਤੇ ਮੇਰਾ ਵੀ ਪਾਰ ਉਤਾਰਾ ਹੋ ਜਾਏਗਾ। ਸਤਿਗੁਰੂ ਕਿਰਪਾ ਕਰੋ। ਗੁਰਮੁਖੋ, ਤੁਸੀਂ ਵੱਡਿਆਂ ਭਾਗਾਂ ਵਾਲੇ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਹਰ ਰੋਜ਼ ਗੁਰੂ ਤੋਂ ਬਲਹਾਰ ਜਾਂਦੇ, ਸਦਕੇ ਜਾਂਦੇ, ਗੁਰੂ ਦੇ ਚਰਨਾਂ ਨਾਲ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਪਹਿਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਅਨੰਤ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਾਹਿਬ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾ ਵੜਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰੜਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰੜਾ, ਸਭਨਾ ਗੱਲਾਂ ਸਵਰਤ ਸਵਾਮੀ, ਸੁਖ ਮਨੋ ਵਸਾਰੇ, ਕਾਹੇ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਨਕਾ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦੀ ਐ ਵਡਿਆਈਆ, ਕਾਹੇ ਨਾਨਕ ਸੁਣਹੋ ਸੰਤੋ, ਸਭ ਧਰੋ ਪਿਆਰੋ, ਸਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਸਿਕ ਹੋਆ, ਤਿਤ ਕਰਿ ਅਨਹਦ ਵਾਜੇ, ਅਨ ਦਿਸਨ ਹੋ ਵਟ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿਤੇ ਪਵਿੱਤ, ਸਤਿਗੁਰ ਆਇਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੀ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ, ਕੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੇ ਧਰਮ ਹਦੂਰ,

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ। ਹਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਕ ਚਲਾਈ ਤੇਗ ਵਾਹੀ ਡੇਕਿਆਂ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਡੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਰਨੇ ਵਾ ਮਤ ਉੱਚੇ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਪ੍ਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਗੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਅੱਜ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਨਮ ਦਿਹਾੜਾ ਸਿੱਖ ਗੁਰਦੁਆਰਾ ਸਿੰਘ ਵਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਮਹਾਰਾਜ ਜੀ ਇਸੇ ਤਰ੍ਹਾਂ ਮਹਾਰਾਜ ਜੀ ਗੁਰੂਆਂ ਦੇ ਸਿੱਖਾਂ ਦੇ ਮਹਾਰਾਜ ਜੀ ਦਿਹਾੜੇ ਮਨਾਉਣ ਦਾ ਬਲ ਉਦਮ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਆਪ ਦਾ ਪਵਿੱਤਰ ਨਾਮ ਸਤਨਾਮ
ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਚੱਲ ਰਹੇ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ। ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਾਬੂ ਗਲ ਲਾਵਹਿਗੇ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਤੁਸੀਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀ ਬੇਨਤੀ ਹੈ। ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਤੋਂ ਵੱਧ ਦਸਵੰਧ ਦੀ ਮਾਇਆ ਕੱਢ ਕੇ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ ਜੀਓ। ਅੱਜ 27 ਅਗਸਤ ਨੂੰ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। 30 ਅਗਸਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 11, 12, 13 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਰਾਗ ਦਰਬਾਰ ਕੀਰਤਨ ਸਮਾਗਮ ਕਰਾਏ ਜਾ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 13 ਸਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 14 ਸਤੰਬਰ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਨਾਨਕ ਖਾਲਸਾ ਸਕੂਲ ਦੀਆਂ ਬੱਚਿਆਂ ਦੀਆਂ ਐਡਮਿਸ਼ਨਾਂ ਓਪਨ ਹੋ ਚੁੱਕੀਆਂ ਨੇ, ਆਪ ਆਨਲਾਈਨ ਜਾ ਕੇ ਤੁਸੀਂ ਕਰਾ ਸਕਦੇ ਹੋ। ਜ਼ਰੂਰ ਆਪਣੇ ਬੱਚੇ ਦੀਆਂ ਐਡਮਿਸ਼ਨਾਂ ਕਰਾਓ ਜੀਓ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਜੋ ਹਰ ਰੋਜ਼ ਸਹਿਜ ਪਾਠ ਸਰਵਣ ਕਰਵਾਉਂਦੇ ਨੇ, ਪਹੁੰਚ ਚੁੱਕੇ ਨੇ, ਉਹਨਾਂ ਦੀ ਰਚਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਉਹ ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਲਾਹਾ ਮਾਣ ਰਹੇ ਹੋ। ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜ ਕੇ ਬਖਸ਼ਾਂ ਲੈ ਰਹੇ ਹੋ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 1013 ਤੋਂ ਪ੍ਰਾਰੰਭ ਹੋ ਰਹੇ ਹਨ ਜੀ। ਮਾਰੂ ਰਾਗ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ। 1013 ਤੋਂ ਆਪਾਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मात पिता संजोग उपाए, रक्त बिंद मिल पिंड करे, अंतर गर्भ उ

गुरमुख नाम निरंजन पाइय, अफर उपार अफार टरै रहाउ, ते गुण विसर

ਐਹਨਿਸ ਦਾਤ ਸੰਭਾਰ ਕਰੇ। ਚਾਰ ਪਦਾਰਥ ਲੈ ਜਗ ਜਨਮਿਆ, ਸਿਵ ਸ਼ਕਤੀ ਘਰ ਵਾਸ ਧਰੇ। ਲਾਗੀ ਭੂਖ ਮਾਇਆ ਮਗ ਜੂ ਹੈ, ਮੁਕਤ ਪਦਾਰਥ ਮੋਹਿ ਖਰੇ। ਕਰਨ ਪਲਾਵ ਕਰੇ ਨਹੀਂ ਪਾਵੈ, ਇਤ ਉਤ ਢੂਡਤ ਥਾਕ ਪਰੇ। ਕਾਮ ਕ੍ਰੋਧ ਅਹੰਕਾਰ ਵਿਆਪੇ, ਊੜ

ਪਾਉ ਘੋਲ ਘੁਮਾਈ ਖੰਨੀਐ ਕੀਤੀ ਇੱਕ ਇੱਕ ਭੋਰੀ ਨਦਰ ਨਿਹਾਲ ਰਹਾਉ ਪੇਯੜੈ ਡੁਹਾਗਣੀ ਸਾਹੁਰੜੈ ਕਿਉਂ ਜਾਊ ਮੈਂ ਗਲ ਔਗਣ ਮੁੱਠੜੀ ਬਿਨ ਫਿਰ ਝੂਰ ਮਰਾਉ ਪੇਯੜੈ ਫਿਰ ਸੰਭਲਾ ਸਾਹੁਰੜੈ ਘਰਵਾਸ ਸੁਖ ਸੰਬੰਧ ਸੁਹਾਗਣੀ ਫਿਰ

ਹਰੀ ਜਗ ਚਤੁਰ ਸਿਆਣਾ ਭਰਮ ਭੁਲਾਣਾ ਨਾਉ ਪੰਡਿਤ ਪੜ੍ਹੈ ਗਾਵਾਰੀ ਨਾਉ ਵਿਸਾਰਹਿ ਬੇਦ ਸੰਭਾਲਹਿ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੈ ਕੱਜਲ ਚਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਅਤ ਰਾਜ ਕਹਾ ਸੁਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ।

ਆਏ, ਆਪਣਾ ਆਪ ਵਿੱਚੋਂ ਗਾਵਾਏ। ਸਤਿਗੁਰ ਬਾਜੋ ਸਭ ਧੰਦ ਕਮਾਵੈ, ਵੇਖੋ ਮਨ ਵਿਚਾਰੀ ਜੀਓ। ਇੱਕ ਭ੍ਰਮ ਭੁੱਲੇ ਫਿਰੈ ਅਹੰਕਾਰੀ, ਇੱਕ ਨਾ ਗੁਰਮੁਖ ਹਉ ਮੈਂ ਮਾਰੀ। ਸੱਚੈ ਸ਼ਬਦ ਰਤੇ ਬੈਰਾਗੀ, ਹੋਰ ਭਰਮ ਭੁੱਲੇ ਗਾਵਾਰੀ ਜੀਓ। ਗੁਰਮੁਖ ਜਿਨੀ ਨਾਮ ਨਾ ਪਾਇਆ, ਮਨਮੁਖ ਬਿਰ

रिद सिद्ध नव निद जाकै अमृता प्रवाह आद अंते मद पूरन ऊच।

अंतर खोद तिल तिल मन न मनी विपरीत ऊच नीच विकार सुकृत संलग्न सब

ਸੋਈ ਸੁਹੇਲਾ ਭਾਲੀ ਐ ਗ੍ਰਹਿਰਾਜ ਮਹਿ ਨਰਕ ਉਦਾਸ ਕਰੂ ਧਾ ਬਹੁਬਿਧ ਬੇਦ ਪਾਠ ਸਭ ਸੁਧਾ ਦੇਹੀ ਮਹਿ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਘਾਲੀ ਐ ਜਾਗਤ ਸੂਤਾ ਭਰਮ ਵਿਗੂਤਾ ਬਿਨ ਗੁਰਮੁਕਤ ਨ ਹੋਈ ਐ ਮੀਤਾ ਸਾਧ ਸੰਗ ਟੁੱਟ ਹੈ ਹਉ ਬੰਧਨ ਏਕੋ ਏਕ ਨਿਹਾਲੀ ਐ।

ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ।

ਬੇਬਾ ਮਾਲ ਜੋਬਨ ਧਨ ਛੋੜ ਵੰਜੇਸਾ ਕਰਨ ਕਰੇਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੇ ਤੇਰੇ ਨਾਲ ਖੁਦਾਈ

ਮੈਂ ਬਹੁਤ ਸਜਾਈ ਪਿਆ ਦਿਸ ਲੰਮੈ ਜਿਨ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖ ਸਹਿ ਪ੍ਰਾਣੀਆ ਖਾਲਕ ਥਾ ਵੋ ਭੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬੂਰੀ ਸੰਤ ਨਾ ਮਿਲਿਓ ਵੱਤੈ ਆਪਣ ਭਾਣੀਆ ਮੌਲਾ ਖੇਲ ਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਸਮੂਹ ਸੰਗਤਾਂ ਦੇ ਭਲੇ ਵਾਸਤੇ, ਸਮੁੱਚੀ ਮਾਨਵਤਾ ਦੇ ਭਲੇ ਵਾਸਤੇ, ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਸਹਿਜ ਪਾਠ ਚੱਲ ਰਹੇ ਹਨ। ਅੱਜ ਗੁਰੂ ਕਿਰਪਾ ਸਦਕਾ ਆਪਾਂ ਉਹਨਾਂ ਪਾਠਾਂ ਨੂੰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਕਿਰਪਾ ਵਿੱਚ ਉਸ ਲੜੀ ਵਿੱਚ ਸਰਵਨ ਕੀਤਾ ਹੈ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਹੈ, ਗੁਰੂ ਕਿਰਪਾ ਕਰੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ ਜੀ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਰ। ਸਮੂਹ ਪ੍ਰਬੰਧਕ ਸਾਹਿਬਾਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜ੍ਹਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ, ਤਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ, ਨਾਲ ਹੀ ਅਰਦਾਸ ਵਿੱਚ ਆਪਾਂ। ਸਲੋਕ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਕੇਲੈ ਸਗਲ ਜਗਤ।

0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ।
1: ਹੁਣ ਜੋ ਅਗਲਾ ਕਥਾ ਆਪ ਜੀ ਨੂੰ ਕੀਤਾ ਸਰਵਣ ਕਰਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: आपे आप उत्पन्न।
1: एक तू ही एक
0: आन नहीं तुम भस्त
1: हर नहीं अंत पर।

ਖਾਲਸਾ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਅਤੇ ਉਹਨਾਂ ਦਾ ਜੱਥਾ, ਬਹੁਤ ਬਹੁਤ ਧੰਨਵਾਦ। ਬੜਾ ਹੀ ਰਸਮੀਨਾ ਕੀਰਤਨ ਭਾਈ ਸਾਹਿਬ ਜੀ ਨੇ

ਆਹ ਬੜੇ ਪਿਆਰ ਦੇ ਨਾਲ ਇੱਕ ਸ਼ਬਦ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਇਹ ਸ਼ਬਦ ਦੀ ਹਾਜ਼ਰੀ ਉਚੇਚੇ ਤੌਰ ਤੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅੰਦਰ ਵਲਵਲੇ ਆਉਂਦੇ ਨੇ ਨਾ, ਅੰਦਰ ਖੇਡਾਂ ਆਉਂਦੀਆਂ ਨੇ। ਜਿਵੇਂ ਭਾਈ ਸਾਹਿਬ ਜੀ, ਭਾਈ ਨਵਨੀਤ ਸਿੰਘ ਜੀ, ਗਿਆਨੀ ਜੀ ਨੇ ਜਦੋਂ ਸਿਮਰਨ ਆਰੰਭ ਕੀਤਾ ਤੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਇੱਕ ਸਾਵਧਾਨੀ ਸਰੀਰ ਦੀ ਹੈ ਜੀ, ਇੱਕ ਸਾਵਧਾਨੀ ਸਾਡੀ ਮਤ ਦੀ, ਸਾਡੇ ਵਿਕਾਰਾਂ ਦੀ, ਸਾਡੀ ਰੂਹ ਦੀ ਵੀ ਹੈ। ਕਈ ਵਾਰੀ ਸਰੀਰ ਇੱਥੇ ਹੁੰਦਾ ਤੇ ਦਿਮਾਗ ਕਿਤੇ ਪਹੁੰਚਿਆ ਹੁੰਦਾ। ਸੱਚ ਜਾਣਿਓ, ਇਹ ਜਿਹੜੀ ਹਾਜ਼ਰੀ ਹੈ ਨਾ, ਪ੍ਰੇਮ ਦੀ ਹਾਜ਼ਰੀ ਹੈ, ਕਿਉਂਕਿ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਘਰ 'ਚ ਤਾਂ ਇਸ਼ਕ ਹੀ ਹੈ ਜੀ। ਗੁਰੂ ਨਾਨਕ ਦੇ ਘਰ ਦੇ ਵਿੱਚ ਮੁਹੱਬਤ ਹੀ ਸਿਖਾਈ ਗਈ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਨਾ, ਜੇ ਵੱਡੀ ਦਾਤ ਹੈ ਤੇ ਕੇਵਲ ਨਾਮ ਹੈ, ਉੱਥੇ ਮਾਲਕ ਨੇ ਫਿਰ ਇੱਕ ਗੱਲ ਹੋਰ ਆਖ ਦਿੱਤੀ, ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤੀ ਦੇ ਘਰ ਕੋਈ ਗੱਲ ਨਹੀਂ, ਮੈਂ ਤੇਰੀ ਬਾਂਹ ਨਹੀਂ ਛੱਡਣੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ, ਭਗਤੀ ਕੀਤੀ ਹੈ। ਪਰ ਭਗਤੀ ਖੋਖਲੀ ਨਾ ਹੋਵੇ, ਭਗਤੀ ਦੇ ਵਿੱਚ ਭਾਵ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸੱਤ ਹੈ ਨਾ, ਹਿਰਦੇ ਦੇ ਵਿੱਚ ਪ੍ਰੇਮ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਬੜੀ ਵੱਡੀ ਆਖੀ, ਕਹਿੰਦੇ ਫਿਰ ਭਗਤੀ ਵੀ ਕਰਨ ਦੀ ਲੋੜ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ, ਭਗਤ ਧਿਆਨ ਲਗਾਏ। ਕਹਿੰਦੇ ਫਿਰ ਤੇ ਜਿਨ ਪ੍ਰੇਮ ਕੀਓ, ਤੁਸੀਂ ਸੋਚ ਕੇ ਵੇਖਿਓ ਜਿੰਨੀ ਅਗਾਧ ਬੋਧ ਬਾਣੀ ਸਤਿਗੁਰ ਸਾਹਿਬ ਜੀ ਨੇ ਧੁਰ ਕੀ ਬਾਣੀ ਆਖੀ ਹੈ ਨਾ। ਇਹ ਗੱਲਾਂ ਨੇ ਮੁਹੱਬਤ ਦੀਆਂ ਗੱਲਾਂ ਨੇ। ਕਦੀ ਸੋਚਿਓ ਭਗਤ ਕਬੀਰ ਸਾਹਿਬ, ਭਗਤ ਫਰੀਦ ਸਾਹਿਬ ਜੰਗਲ 'ਚ ਬੈਠੇ ਕਾਂ ਨਾਲ ਗੱਲਾਂ ਕਰਦੇ, ਕਹਿੰਦੇ ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ। ਉਹਨਾਂ ਨੇ ਤੇ ਆਪਣੀ ਗੱਲ ਹੀ ਕਹੀ ਸੀ ਨਾ, ਪਰ ਇਹ ਧੁਰ ਕੀ ਬਾਣੀ ਹੈ। ਕਿਉਂ? ਕਿਉਂਕਿ ਇਸ਼ਕ ਦੇ ਵਿੱਚ ਉਚਾਰੀ ਗਈ ਹੈ। ਭਗਤ ਨਾਮਦੇਵ ਜੀ ਕਹਿੰਦੇ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤਾਂ ਘਰ ਕੋ ਬਾਪ ਰਸਾਏ, ਬਾਪੂ ਨੇ ਰੁੱਸ ਜਾਣਾ ਕਰੇ। ਸੋਇਨ ਕਟੋਰੀ ਅੰਮ੍ਰਿਤ ਭਰੀ ਲੈ, ਨਾਮੇ ਹਰਾਗੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਦੇਖ ਨਾਰਾਇਣ ਹੱਸੇ। ਰੱਬ ਨੂੰ ਵੇਖ ਲਿਆ ਕਿੱਦਾਂ, ਕਹਿੰਦੇ ਦੁੱਧ ਪੀ ਲੈ, ਕਿਉਂਕਿ ਉਹਨਾਂ ਨੇ ਇਸ਼ਕ ਕੀਤਾ ਹੈ, ਉਹਨਾਂ ਨੇ ਮੁਹੱਬਤ ਕੀਤੀ ਹੈ। ਇੱਥੇ ਤੇ ਉਹ ਵੀ ਕੁਝ ਹੋ ਜਾਂਦਾ ਹੈ। ਇੱਕ ਪਾਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਪਖਾਨ ਗੱਡ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸਾਚੀ ਹੈ ਤਾਂ ਗੜ ਨਹਾਰੇ ਖਾਓ। ਤੇ ਦੂਜੇ ਪਾਸੇ ਭਗਤ ਧੰਨਾ ਉਸੇ ਚ ਰੱਬ ਪਾਉਂਦਾ। ਕਿੱਦਾਂ? ਕਿਉਂਕਿ ਪ੍ਰੇਮ ਵੱਡਾ, ਇਸ਼ਕ ਵੱਡਾ। ਤੇ ਇਹ ਜਿਹੜੀ ਹਾਜ਼ਰੀ ਹੈ ਨਾ ਸੱਚ ਦੇ ਵਿੱਚ, ਬੜੇ ਸਤਿਕਾਰਯੋਗ ਭਾਈ ਸਤਿੰਦਰ ਜੀ, ਸਤਿੰਦਰ ਸਿੰਘ ਵੀਰ ਜੀ, ਅੰਮ੍ਰਿਤਪਾਲ ਵੀਰ ਜੀ, ਭਾਈ ਸਾਹਿਬ ਜੀ ਸਤਿਕਾਰਯੋਗ, ਭਾਈ ਨਰਿੰਦਰਪਾਲ ਸਿੰਘ ਜੀ ਇੱਥੋਂ ਦੇ ਸਾਰੇ ਸੱਜਣ, ਇਹ ਜਿੰਨੀ ਹਾਜ਼ਰੀ ਹੋਈ ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਵਿੱਚ ਹਾਜ਼ਰੀ ਲਵਾਈ। ਗਿਆਨੀ ਨਵਨੀਤ ਸਿੰਘ ਜੀ, ਇਹਨਾਂ ਦੀ ਇਹ ਮੁਹੱਬਤ ਹੈ। ਤੇ ਸਭ ਤੋਂ ਵੱਡਾ ਉਚੇਚੇ ਤੌਰ ਤੇ ਜਿਹੜਾ ਰੋਲ ਹੈ ਨਾ ਜੀ, ਮੈਂ ਮਹਾਰਾਜ ਦੀ ਹਜ਼ੂਰੀ ਚ ਆਖਦਾ, ਪ੍ਰੇਮ ਦੇ ਵਿੱਚ ਜਿਹੜੇ ਰਿਸ਼ਤੇ ਬਣੇ ਹੁੰਦੇ ਨੇ ਨਾ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ, ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਤੇ ਉਹ ਪਰਿਵਾਰ, ਬਲਵੀਰ ਭਾਜੀ ਹੋਣੀ ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤਾਂ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ। ਸੰਗਤ ਦੇ ਕਿਆ ਸਤਿਗੁਰ ਦੀ ਸ਼ਹਾਦਤ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਆ ਨਹੀਂ ਮੋੜਦੇ।
ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰਿਓ। ਸਤਿਗੁਰੂ ਜੀ, ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੋਦੀ ਨਿੱਕ ਬਖਸ਼ਦਾ ਰਹੀਂ। ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀਂ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਇਹਨਾਂ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ, ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ 'ਚ ਪੜ੍ਹ

0: ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕੁਝ ਬੋਲਦਿਆਂ ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਕੀਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮੇਰ ਪ੍ਰਿਆ ਤੇ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜੋਦੜੀ ਕਰੋ। ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਕਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ 'ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਮੇਰਾ ਲਾਡ ਲੈ, ਉਹਦੀ ਵੱਡੀ ਗੱਲ ਹੀ ਨਹੀਂ ਕਰਦੀ, ਉਹ ਕਹਿੰਦੀ ਮੇਰਾ ਲਾਡ ਲੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ। ਇਸ
1: ਫਿਰ ਆਓ ਹੁਣ ਆਪੀ ਉਪਨ ਦਾ ਮਹਾਨ ਕੀਰਤਨੀ ਜਥਾ ਪਾਤਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਆਪੀ ਨੂੰ ਕੀਰਤਨ ਸਾਹਿਬ ਨੂੰ ਟਾਉਣਗੇ 9:25 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨਿਕ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੋ ਦਾਸ ਦੇ ਜਥੇ ਵੱਲੋਂ ਨਵਾਂ ਸਾਲ ਜੋ ਚੜ੍ਹਿਆ ਹੈ ਉਹ ਸਾਰਿਆਂ ਨੂੰ ਹੀ ਮੁਬਾਰਕ ਅਤੇ ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਆਪਣੇ ਨਾਲ ਆਪਣੀ ਬਾਣੀ ਦੇ ਨਾਲ ਜੋੜੀ ਰੱਖਣ। ਸੋ ਇਤਨੀ ਅਰਦਾਸ ਹੈ ਮੇਰੀ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ।

0: ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਇਸੇ ਤਰ੍ਹਾਂ ਚਰਨਾਂ ਦੇ ਨਾਲ ਲਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਕੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਸ ਕਰਨਾ, ਵਿਘਣ ਦਾ ਨਾਸ਼ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਅੱਖਾਂ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਨਾ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਜਸਰੀ।
1: ਹੁਣ ਮੈਂ ਬੇਨਤੀ ਕਰਦਾ ਹਾਂ ਬੀਬੀ ਸਿਮਰਤ ਕੌਰ ਜੀ ਸਟੇਜ ਤੇ ਆ ਜਾਣ ਤੇ ਦੋ ਰਾਗਾਂ ਦਾ ਗਾਇਨ ਕਰਨਗੇ, ਸਮੇਂ ਦਾ ਰਾਗ ਸੂਹੀ ਤੇ ਰਾਗ ਰਾਮ ਕਲੀ। ਸਿਮਰਤ ਕੌਰ ਪਿਛਲੇ ਦੋ ਤਿੰਨ ਸਾਲਾਂ ਤੋਂ ਬੇਰੀਆ ਚ ਕੀਰਤਨ ਕਰਨ ਆ ਰਹੇ ਹਨ ਤੇ ਸੰਗਤ ਵੀ ਇਹਨਾਂ ਦਾ ਕੀਰਤਨ ਬਹੁਤ ਹੀ ਪਸੰਦ ਕਰ ਰਹੇ ਹਨ ਤੇ ਬਹੁਤ ਹੀ ਭਿੱਜ ਕੇ ਕੀਰਤਨ ਕਰਦੇ ਹਨ ਤੇ ਸਮਾਂ ਹੈ ਇਹਨਾਂ ਦਾ 12 ਵਜੇ ਤੱਕ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਤਾ ਕੀ ਜਾਤਾ ਹੈ ਨਾਮ ਤੋਂ ਸੇ ਜਾ

ਜਿੰਦ ਪਿਆ ਉਪਰਤਾ ਚੈਨ ਮੁੱਕ ਪਿਆ ਬੈਠ ਕੋ ਜੈਨ ਪ੍ਰਤਾਪ ਰੂਪ ਪ੍ਰਾਪਤ।

سرکار سرنگر اللہ

ਸਾਹਿਬ ਸਾਹਿਤਕਾਰੀ ਪ੍ਰਸਾਦ ਦੇ ਵਿੱਚ

0: ਪਾਵੇ ਕਾਰਜ ਮਨ ਸਦਾ ਨਾ ਪਾਵੇ
1: ਸਾਧ
0: ਸੰਗ ਵਸ ਕਾ ਗੋਚਰ ਕਰੇ ਸਾਧੂ ਕੈ ਸੰਗ ਹਜਰ ਸਵੇ
1: ਸਾਧੂ
0: ਕੈ ਸੰਗ ਲਾਇਕ ਸਾਧੂ ਕੈ ਸੰਗ ਦੇਵ ਸਵਾ ਬ੍ਰਹਮਾ ਸਾਧ ਨਾਮ ਨਾਮ ਨਾਮ ਸਾਧ

ਜਾਨੀ ਦੀ ਕੀਮਤ ਨਾਲ

ਜਿਸ ਕਿਸ਼ਨ ਆਵਾਜ਼ ਸਰਕਾਰ ਦਾ ਡਿਸਕਸ਼ਨ

اجازت دیتا ہوں، میں دیا ہے جو پر میں کروں یا

0: ਜੋ ਕਰੇ ਗੁਮਾਨ ਸੋ ਮੂਰਖ ਅੰਧਾ ਆ ਗਿਆ।
1: ਜਿਸ ਕੇ ਹਿਰਦੇ ਦੇ ਵਿਚਾਰ

ਸੁਣਾਈ ਥਾਉ ਨਾਨਕ ਭਗਤ ਲੈ

ਚਲੋ ਮਾਰਗ ਕੋ ਬੇਦੋ ਬੇਟਾ ਪਾਪ ਜਪੀ

جیسا

ਕੇ ਚੋਏ

ਕਿਰਪਾ ਜਿਹੜਾ ਆਪਣੇ ਨਾਮ ਲਾਏ ਨਾਮ ਚੁੱਕ

अपने जब का कर

ਸਾਧੂ ਸੰਤ ਕਰ ਕਹੋ।

ਸੋਚਿਆ ਤਾਂ ਨਾਲ ਇੱਕ

ਸਵਾਲ ਕਰਨ

ਮਸਲਾ ਤਾਂ ਹੋ ਚੁੱਕਿਆ ਹੋਵੇ, ਕਾਕਾ ਨਿਕਲਿਆ ਆ ਕੇ ਖਾ ਲਿਓ।

کیا کہ دنیا چینی کٹھا جو ہے